ਅਛਤ ਹੋਈ ਸੱਚ ਤਾਂ ਪ੍ਰਜਾਣੀਐ ਜੇ ਸੱਚ ਤੇਰੇ ਪਿਆ ਨਾ ਸੁਣ ਮੈਂ ਰਸੇ ਤਾਂ ਪਾਏ ਮੁਕਤ ਦੁਆਰ।

ਜਾਨ ਸਬ੍ਰਹਮੰ ਕਰਮੰ ਸਭੋਕ ਨਿਚੋ ਕਰਮੰ ਕਹੋ ਨਾਨਕ ਨਿਚੋ ਧਿਆਵੇ ਕਹੋ ਨਾਨਕ ਨਿਚੋ ਧਿਆਵੇ ਵਿਣ ਸਤਿ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਇ, ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ, ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ,

ਨਾਨਕ ਦੇ ਕਰ ਹੱਥ ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤਮਈ ਬਾਣੀ ਰੱਬੀ ਬਾਣੀ ਦਾ ਕੀਰਤਨ ਰੂਪ ਵਿੱਚ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ

0: ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਵੱਲੋਂ ਬਿਹਾਗੜਾ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 545 ਦੇ ਉੱਪਰ ਸੁਭਾਈਮਾਨ ਹੈ। ਸ਼ਬਦ ਦੇ ਦੋ ਪਦਿਆਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਆਰਾਮ। ਇੱਥੇ ਸੰਤ ਦਾ ਅਰਥ ਉਹ ਸੰਤ ਨਹੀਂ ਜਿਹਨੂੰ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਸੁਣਦੇ ਹਾਂ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇੱਥੇ ਸੰਤ ਦਾ ਅਰਥ ਹੈ ਜੋ ਪਰਮੇਸ਼ਵਰ ਦੀ ਭਾਲ ਦੇ ਵਿੱਚ ਖੋਜ ਕਰ ਰਿਹਾ ਹੈ, ਉਹ ਹਜੇ ਭਟਕ ਰਿਹਾ ਹੈ। ਅਸੀਂ ਇੱਥੇ ਇਹਨੂੰ ਫਕੀਰ ਕਹਿ ਸਕਦੇ ਹਾਂ ਕਿ ਉਹ ਹਜੇ ਫਕੀਰਾਂ ਦੀ ਤਰ੍ਹਾਂ ਇੱਧਰ ਉੱਧਰ ਭਟਕ ਰਿਹਾ ਕਿ ਕਿਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏ। ਹੁਣ ਅੰਦਰ ਇੰਨੀ ਕੁ ਜਗਿਆਸਾ ਤੇ ਹੈ ਕਿ ਮੇਰੇ ਪ੍ਰਾਣਾਂ ਦਾ ਆਸਰਾ ਪ੍ਰਭੂ ਹੈ, ਕਿਉਂਕਿ ਭਾਲ ਤਾਂ ਹੀ ਹੋਏਗੀ, ਖੋਜ ਤਾਂ ਹੀ ਹੋਏਗੀ ਜੇ ਪਤਾ ਹੋਏਗਾ ਪ੍ਰਭ ਪ੍ਰਾਣ ਅਧਾਰੇ ਰਾਮ। ਇਹ ਜਿਹੜੇ ਪ੍ਰਾਣ ਨੇ ਇਹ ਪ੍ਰਭੂ ਦੇ ਆਸਰੇ ਨੇ, ਜਿਹੜੇ ਮੈਂ ਸਵਾਸ ਲੈ ਰਿਹਾ ਇਹ ਪਰਮੇਸ਼ਵਰ ਦੇ ਆਸਰੇ ਹੀ ਮੈਨੂੰ ਸਵਾਸ ਮਿਲ ਰਹੇ ਨੇ, ਔਰ ਸਵਾਸਾਂ ਦੀ ਖੇਡ ਹੈ। ਜੇ ਸਵਾਸ ਚੱਲਦੇ ਆ ਤਾਂ ਜੀਵਨ ਹੈ, ਜ਼ਿੰਦਗੀ ਹੈ, ਅਤੇ ਜੇ ਸਵਾਸ ਨਹੀਂ ਚੱਲਦੇ ਤਾਂ ਜ਼ਿੰਦਗੀ ਸਮਾਪਤ ਹੈ। ਸਾਡਾ ਜੀਵਨ ਹੈ ਹੀ ਸਵਾਸਾਂ ਦੇ ਸਹਾਰੇ। ਦੁਨੀਆ ਦੇ ਵਿੱਚ ਬਹੁਤ ਐਸੇ ਪ੍ਰਾਣੀ ਨੇ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਜੋਤ ਨਹੀਂ, ਨੇਤਰਹੀਣ ਨੇ, ਪਰ ਉਹ ਫਿਰ ਵੀ ਚੱਲ ਰਹੇ ਨੇ। ਬਹੁਤ ਐਸੇ ਪ੍ਰਾਣੀ ਨੇ ਜਿਨ੍ਹਾਂ ਕੋਲ ਬੋਲਣ ਵਾਸਤੇ ਜ਼ੁਬਾਨ ਨਹੀਂ ਹੈ, ਪਰ ਉਹ ਫਿਰ ਵੀ ਚੱਲ ਰਹੇ ਨੇ। ਸੁਣਨ ਲਈ ਸਰੋਤ ਨਹੀਂ ਹੈ, ਕਈਆਂ ਕੋਲ ਪੈਰਾਂ ਲਈ ਚੱਲਣ ਵਾਸਤੇ ਪੈਰ ਨਹੀਂ, ਹੱਥ ਨਹੀਂ, ਪਰ ਉਹ ਫਿਰ ਵੀ ਚੱਲ ਰਹੇ ਨੇ। ਕਿਉਂ ਚੱਲ ਰਹੇ ਆ? ਕਿਉਂਕਿ ਉਹਨਾਂ ਕੋਲ ਪ੍ਰਾਣ ਨੇ, ਸਵਾਸ ਹੈ। ਇਹ ਸਵਾਸ ਹੀ ਜਦੋਂ ਨਾ ਰਹੇ ਤਾਂ ਜ਼ਿੰਦਗੀ ਸਮਾਪਤ ਹੈ। ਅਸੀਂ ਇਹਨਾਂ ਪ੍ਰਾਣਾਂ ਦੇ ਸਵਾਸਾਂ ਦੇ ਸਹਾਰੇ ਹੀ ਚੱਲ ਰਹੇ ਹਾਂ, ਅਤੇ ਇਹ ਪ੍ਰਾਣ ਕਿਹਦੇ ਆਸਰੇ ਚੱਲਦੇ ਆ? ਪ੍ਰਭ ਪਰਮੇਸ਼ਵਰ ਦੇ। ਜਿਨ੍ਹਾਂ ਨੂੰ ਇਹ ਗੱਲ ਸਮਝ ਵਿੱਚ ਆਈ ਫਿਰ ਉਹਨਾਂ ਨੇ ਖੋਜਣਾ ਸ਼ੁਰੂ ਕੀਤਾ ਕਿ ਜਿਹਨੇ ਮੈਨੂੰ ਜੀਵਨ ਦਿੱਤਾ ਹੈ, ਮੈਨੂੰ ਸਵਾਸ ਦਿੱਤੇ ਨੇ, ਜਿਹੜਾ ਮੇਰੇ ਸਵਾਸਾਂ ਦਾ ਆਸਰਾ ਹੈ ਉਹਨੂੰ ਕਿਤੇ ਮਿਲਿਆ ਜਾਏ, ਉਹਦੇ ਤੱਕ ਕਿਤੇ ਪਹੁੰਚ ਕੀਤੀ ਜਾਏ। ਹੁਣ ਤੁਰਨਾ ਹੋਇਆ, ਬਾਹਰੀ ਸਫ਼ਰ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਕੋਈ ਪਹਾੜਾਂ 'ਤੇ ਜਾਣ ਲੱਗ ਪਿਆ ਪ੍ਰਭੂ ਦੀ ਖੋਜ ਕਰਨ ਲਈ, ਕੋਈ ਜੰਗਲਾਂ ਦੇ ਵਿੱਚ, ਕੋਈ ਤੀਰਥਾਂ 'ਤੇ, ਕੋਈ ਕਿਤੇ ਤੁਰਿਆ ਹੋਇਆ, ਕੋਈ ਕਿਤੇ ਤੁਰਿਆ ਹੋਇਆ। ਖੋਜਤ ਸੰਤ ਫਿਰੈ, ਉਹ ਖੋਜ ਰਹੇ ਨੇ, ਪ੍ਰਭ ਪ੍ਰਾਣ ਆਧਾਰੇ ਰਾਮ, ਜਿਹੜਾ ਸਾਡੇ ਪ੍ਰਾਣਾਂ ਦਾ ਆਧਾਰ ਆਸਰਾ ਹੈ। ਹੁਣ ਖੋਜਦੇ ਖੋਜਦੇ ਕੀ ਹੋਇਆ, ਤਾਣ ਤਨ ਖੀਨ ਭਇਆ, ਬਿਨ ਮਿਲਤ ਪਿਆਰੇ ਰਾਮ। ਉਸ ਪਿਆਰੇ ਨੂੰ ਮਿਲਣ ਤੋਂ ਬਿਨਾਂ ਇਹ ਤਨ ਖੀਨ ਹੋ ਗਿਆ, ਕਮਜ਼ੋਰ ਹੋ ਗਿਆ। ਇਹ ਜਿਹੜਾ ਤਨ ਦੇ ਵਿੱਚ ਤਾਣ ਸੀ, ਬਲ ਤਾਕਤ, ਉਹ ਵੀ ਘਟਦਿਆਂ ਘਟਦਿਆਂ ਘਟ ਗਈ। ਭਾਵ ਜੋਬਨ ਤੋਂ ਬੜੇਪਾ ਆ ਗਿਆ। ਖੋਜਤ ਸੰਤ ਫਿਰੈ, ਉਹ ਖੋਜ ਰਹੇ ਨੇ ਕਿ ਕਿਤੇ ਪ੍ਰਭੂ ਦਾ ਮਿਲਾਪ ਹੋ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਖੋਜ ਕਰਦੇ ਕਰਦੇ 60 ਸਾਲ ਦੀ ਉਮਰ ਹੋ ਗਈ ਹੈ, ਪਰ ਜਿਸ ਢੰਗ ਦੇ ਨਾਲ ਉਹ ਖੋਜ ਕਰਦੇ ਆ, ਬਾਹਰ ਦੀਆਂ ਯਾਤਰਾਵਾਂ ਕਰਕੇ ਪ੍ਰਭੂ ਦਾ ਮਿਲਾਪ ਨਹੀਂ ਹੋਇਆ। ਕਦੋਂ ਹੋਇਆ? ਜਦੋਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜਨਾ, ਕਿਉਂਕਿ ਪ੍ਰਭੂ ਮਿਲਾਪ ਗੁਰੂ ਤੋਂ ਬਿਨਾਂ ਨਹੀਂ ਹੋਣਾ। ਗੁਰੂ ਉਹ ਜਿਹਨੇ ਸਾਨੂੰ ਗਿਆਨ ਦੇਣਾ ਹੈ। ਗੁਰੂ ਤੋਂ ਬਿਨਾਂ ਪ੍ਰਭੂ ਦੇ ਮਿਲਾਪ ਦੀ ਸੋਝੀ ਨਹੀਂ ਆਏਗੀ, ਸਮਝ ਨਹੀਂ ਆਏਗੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ। ਅਸੀਂ ਜਿੰਨੇ ਮਰਜ਼ੀ ਧਰਮ ਦੇ ਨਾਮ 'ਤੇ ਕਰਮ ਕਰ ਲਈਏ, ਹਜ਼ਾਰਾਂ ਕਰਮ ਨਿੱਤ ਹੋ ਰਹੇ ਨੇ, ਪਰ ਗੁਰੂ ਦੇ ਗਿਆਨ ਤੋਂ ਬਿਨਾਂ ਅਧੂਰੇ ਨੇ। ਸਤਿਗੁਰੂ ਹੀ ਹੈ ਜੋ ਸਾਨੂੰ ਪ੍ਰਭੂ ਦੇ ਨਾਲ ਮਿਲਾ ਸਕਦਾ ਹੈ, ਔਰ ਮਿਲਾਪ ਦੀ ਜੁਗਤੀ ਦੱਸ ਸਕਦਾ ਹੈ ਕਿ ਉਹ ਜੁਗਤੀ ਕੀ ਹੈ। ਹੁਣ ਜੁਗਤੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਸੀ ਕਿ ਬਾਹਰ ਤੀਰਥਾਂ 'ਤੇ ਜਾਣਾ, ਜਾਂਦੇ ਰਹੇ, ਹਰ ਸਾਲ ਜਾਂਦੇ ਰਹੇ, ਪਰ ਜਿਸ ਦੀ ਭਾਲ ਦੇ ਵਿੱਚ ਨਿਕਲੇ ਸੀ ਉਹਦੀ ਪ੍ਰਾਪਤੀ ਨਹੀਂ ਹੋਈ। ਮਨ ਦੇ ਵਿੱਚ ਸ਼ਾਂਤੀ ਨਹੀਂ, ਮਨ ਦੇ ਵਿੱਚ ਟਿਕਾ ਨਹੀਂ, ਮਨ ਅਸ਼ਾਂਤ ਹੈ। ਪਰ ਜਦੋਂ ਗੱਲ ਸਮਝ ਵਿੱਚ ਆਈ ਤੇ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਆਪਣੇ ਅੰਦਰ ਨੂੰ ਸ਼ਬਦ ਨਾਲ ਘੜਦੇ ਆ, ਤੇ ਜਦੋਂ ਸ਼ਬਦ ਦੀ ਟਕਸਾਲ ਵਿੱਚ ਆਪਣੇ ਅੰਦਰ ਨੂੰ ਘੜਿਆ, ਫਿਰ ਪਤਾ ਲੱਗਾ, ਫਿਰ ਉਹਦਾ ਹੀ ਰੂਪ ਹੋ ਗਏ। ਫਿਰ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਬਾਬਾ ਫਰੀਦ ਸਾਹਿਬ ਜੀ ਵੀ ਜ਼ਿਕਰ ਕਰਦੇ ਆ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਤਾਣ ਤਨ ਖੀਨ ਭਇਆ, ਖੀਨ ਮਤਲਬ ਕਮਜ਼ੋਰ ਹੋ ਗਿਆ। ਅਤੇ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ, ਮੈਂ ਵੀ ਉਹਦੀ ਖੋਜ ਵਿੱਚ ਨਿਕਲਿਆ ਸੀ, ਪ੍ਰਭੂ ਦੀ ਖੋਜ ਵਿੱਚ। ਅਤੇ ਜੰਗਲ ਦਾ ਰਸਤਾ ਜਿਹੜਾ ਸੀ ਉਹ ਤੈਅ ਕਰਦਿਆਂ, ਸਫ਼ਰ ਤੈਅ ਕਰਦਿਆਂ ਕਿੰਨੇ ਕਿੰਨੇ ਸਾਲ ਜੰਗਲ ਵਿੱਚ ਬਿਤਾਏ, ਹੋਇਆ ਕੀ? ਪ੍ਰਭੂ ਤੇ ਨਹੀਂ ਮਿਲਿਆ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੇ ਸੋ ਰੱਬ ਨਾ ਬੋਹੜਿਓ ਦੇਖ ਬੰਦੇ ਕੇ ਭਾਗ। ਅਜੇ ਸੋ ਰੱਬ ਨਾ ਬੋਹੜਿਓ, ਹਜੇ ਤੱਕ ਉਸ ਰੱਬ ਤੱਕ ਪਹੁੰਚ ਹੀ ਨਹੀਂ ਹੋਈ, ਉਸ ਪ੍ਰਭੂ ਤੱਕ ਪਹੁੰਚ ਹੀ ਨਹੀਂ ਹੋਈ। ਤਨ ਸੁੱਕਾ ਪਿੰਜਰ ਥੀਆ, ਇਹ ਹਾਲਤ ਹੋ ਗਈ। ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ। ਆਸ ਤੇ ਹਜੇ ਵੀ ਪ੍ਰਭੂ ਨੂੰ ਦੇਖਣ ਦੀ ਬਣੀ ਹੋਈ ਹੈ, ਹਾਲਤ ਆ ਹੋ ਗਈ ਹੈ। ਆਸਾ ਤੇ ਤ੍ਰਿਸ਼ਨਾ ਰੂਪੀ ਕਾਵਾਂ ਨੇ ਨੋਚ ਨੋਚ ਕੇ ਖਾ ਲਿਆ। ਤ੍ਰਿਸ਼ਨਾ ਵੀ ਵੱਧਦੀ ਜਾਂਦੀ ਹੈ, ਆਸਾ ਵੀ ਵੱਧਦੀ ਜਾਂਦੀ ਹੈ, ਉਮਰ ਵੀ ਵੱਧਦੀ ਜਾਂਦੀ ਹੈ। ਉਮਰ ਦੇ ਵੱਧਦਿਆਂ ਸਰੀਰ ਬੜੇਪੇ ਵਿੱਚ ਆ ਗਿਆ। ਤਰ ਨਾਪੋ ਇਉਂ ਹੀ ਗਇਓ, ਲਿਓ ਜਰਾ ਤਨ
1: ਜੀਤ
0: ਜੀਤ। ਜਰਾ ਬੜੇਪੇ ਨੇ ਜਿੱਤ ਲਿਆ, ਪਰ ਹੋਇਆ ਕੀ ਹੈ? ਤ੍ਰਿਸ਼ਨਾ ਵੱਧਦੀ, ਉਮਰ ਘਟਦੀ ਗਈ, ਤ੍ਰਿਸ਼ਨਾ ਵੱਧਦੀ ਗਈ। ਜ਼ਿੰਦਗੀ ਦਾ ਸਫ਼ਰ ਘਟਦਾ ਗਿਆ ਪਰ ਆਸਾਂ ਇੱਛਾਵਾਂ ਵੱਧਦੀਆਂ ਗਈਆਂ। ਇਹਨਾਂ ਨੇ ਨੋਚ ਨੋਚ ਕੇ ਖਾ ਲਿਆ ਪਰ ਹਜੇ ਵੀ ਭਾਵੇਂ ਜਰ ਨੇ ਆ ਕੇ ਜਿੱਤ ਲਿਆ, ਬੁਢੇਪਾ ਆ ਗਿਆ, ਸਰੀਰ ਕਮਜ਼ੋਰ ਪੈ ਗਿਆ, ਪਰ ਹਜੇ ਵੀ ਪਿਰ ਦੇਖਣ ਕੀ ਆਸ, ਪਿਆਰੇ ਨੂੰ ਦੇਖਣ ਦੀ ਆਸ ਹੈ, ਇੱਛਾ ਹੈ। ਫਿਰ ਸਮਝ ਆਈ ਕਿ ਨਹੀਂ, ਇਹ ਰਸਤਾ ਗਲਤ ਹੈ, ਇੱਥੇ ਪ੍ਰਭੂ ਨਹੀਂ ਮਿਲਣਾ। ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ ਵਸੀ ਰੱਬ ਹੈ ਹਾਲੀ ਹੈ। ਜੰਗਲ ਕਿਆ ਟੁੰਡੇ, ਵੀ ਉਹ ਤੇ ਅੰਦਰ ਬੈਠਾ। ਮੈਂ ਸਫ਼ਰ ਬਾਹਰ ਦਾ ਕਰਦਾ ਰਿਹਾ, ਬਾਹਰ ਦਾ ਸਫ਼ਰ ਕਰਦਾ ਰਿਹਾ ਪਰ ਉਹ ਤੇ ਅੰਦਰ ਸੀ। ਹੁਣ ਇਹ ਗੱਲ ਕਿਹਨੇ ਦੱਸੀ ਹੈ? ਗੁਰੂ ਨੇ, ਕਿ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਇਸ ਲਈ ਜਿਹੜੇ ਫਕੀਰੀ ਦੇ ਰਸਤੇ ਉੱਤੇ ਤੁਰ ਪਏ ਪ੍ਰਭੂ ਨੂੰ ਮਿਲਣ ਵਾਸਤੇ, ਮਹਾਰਾਜ ਜੀ ਅੱਜ ਦੇ ਸ਼ਬਦ ਦੀ ਸ਼ੁਰੂਆਤ ਕਰਦਿਆਂ ਇਹ ਆਖਦੇ ਆ ਕਿ ਪਹਿਲਾਂ ਤੁਰੇ ਨੇ ਉਹਦੀ ਭਾਲ ਦੇ ਵਿੱਚ, ਖੋਜ ਵਿੱਚ, ਪਰ ਹੋਇਆ ਕਿ ਤਨ ਦਾ ਤਾਣ ਵੀ ਚਲਾ ਗਿਆ ਅਤੇ ਤਨ ਕਮਜ਼ੋਰ ਵੀ ਹੋ ਗਿਆ। ਜਦੋਂ ਆਹ ਹਾਲਤ ਹੋ ਗਈ ਪ੍ਰਭੂ ਨੂੰ ਮਿਲਣ ਤੋਂ ਬਿਨਾਂ, ਫਿਰ ਸਮਝ ਆਈ ਕਿ ਹੁਣ ਅਰਦਾਸ ਕਰਨੀ ਚਾਹੀਦੀ ਹੈ। ਇਹ ਆਪਣੇ ਵੱਲੋਂ ਤਾਂ ਹੱਥ ਪੈਰ ਮਾਰ ਕੇ ਦੇਖ ਲਏ, ਖੋਜ ਕਰਕੇ ਦੇਖ ਲਈ, ਆਪਣੇ ਵੱਲੋਂ ਤਾਂ ਭਾਲ ਕਰਕੇ ਦੇਖ ਲਈ ਪਰ ਗੱਲ ਨਹੀਂ ਬਣੀ। ਖੋਜ

ਫਿਰ ਬੇਨਤੀ ਕੀਤੀ। ਜਦੋਂ ਗੱਲ ਨਹੀਂ ਨਾ ਬਣੀ, ਹਾਲਤ ਇੱਥੇ ਤੱਕ ਆ ਗਈ ਕਿ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ ਅਜੇ ਸੋ ਰੱਬ ਨਾ ਬੋਹੜਿਓ ਦੇਖ ਬੰਦੇ ਕੇ ਭਾਗ। ਫਿਰ ਸਮਝ ਆਈ ਵੀ ਹੁਣ ਅਰਦਾਸ ਹੀ ਹੈ ਇੱਕ, ਕਿ ਉਸ ਮਾਲਕ ਦੇ ਅੱਗੇ ਅਰਦਾਸ ਕੀਤੀ ਜਾਏ। ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਵੇਕਾ, ਮੈਨੂੰ ਬੁੱਧ ਬਵੇਕ ਬੁੱਧ ਦਿਓ ਤਾਂ ਕਿ ਮੈਨੂੰ ਸਮਝ ਆਏ ਕਿ ਇਹ ਮਿਲਾਪ ਕਿੱਦਾਂ ਹੋਣਾ। ਇਹ ਤੁਹਾਡੀ ਮਿਹਰ ਚਾਹੀਦੀ ਹੈ, ਕਿਰਪਾ ਚਾਹੀਦੀ ਹੈ। ਫਿਰ ਅਰਦਾਸ ਜਿਹੜੀ ਸੀ ਉਹ ਹੋਈ, ਪ੍ਰਭ ਮਿਲੋ ਪਿਆਰੇ, ਕਿਉਂਕਿ ਮੈਂ ਤਾਂ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਲਈਆਂ, ਮੈਂ ਤਾਂ ਆਪਣੇ ਵੱਲੋਂ ਯਤਨ ਕਰਕੇ ਦੇਖ ਲਏ ਹਰ ਤਰ੍ਹਾਂ ਦੇ, ਪਰ ਨਹੀਂ ਮੇਲ ਹੋਇਆ। ਹੁਣ ਤੁਸੀਂ ਕਿਰਪਾ ਕਰੋ, ਮੇਰੇ ਕੀਤਿਆਂ ਮਿਲਾਪ ਨਹੀਂ ਹੋਣਾ, ਹੁਣ ਇੱਥੇ ਮੈਂ ਛੱਡਣੀ ਪੈਣੀ ਹੈ। ਕਿਉਂਕਿ ਪਹਿਲਾਂ ਮੈਂ ਸੀ ਨਾ, ਕਿ ਮੈਂ ਤੀਰਥੀ ਹਾਂ, ਮੈਂ ਹੱਠੀ ਹਾਂ, ਮੈਂ ਜਪੀ ਹਾਂ, ਮੈਂ ਤਪੀ ਹਾਂ, ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਸਾਧੂ ਹਾਂ, ਮੈਂ ਸੰਤ ਹਾਂ, ਉਹ ਮੈਂ ਸੀ ਅੰਦਰ। ਹੁਣ ਇਹ ਮੈਂ ਛੱਡ ਦਿੱਤੀ, ਮੈਂ ਕੁਛ ਵੀ ਨਹੀਂ ਹਾਂ। ਹੁਣ ਤੁਸੀਂ ਕਿਰਪਾ ਕਰੋ, ਪ੍ਰਭ ਮਿਲੋ ਪਿਆਰੇ, ਤੁਸੀਂ ਮਿਲੋ, ਮਾਇਆ ਧਾਰੇ, ਆਪਣੀ ਮਿਹਰ ਸਾਡੇ 'ਤੇ ਕਰੋ, ਕਰ ਦਇਆ ਔਰ ਦਇਆ ਵੀ ਕਰੋ, ਮਿਹਰ ਵੀ ਕਰੋ ਅਤੇ ਦਇਆ ਵੀ ਕਰੋ। ਦਇਆ ਦਾ ਅਰਥ ਹੁੰਦਾ ਤਰਸ ਕਰਨਾ, ਮੇਰੀ ਹਾਲਤ ਦੇਖ ਕੇ ਮੇਰੇ 'ਤੇ ਤਰਸ ਕਰੋ, ਆਪਣੀ ਮਿਹਰ ਕਰੋ। ਲੜ ਲਾਏ ਲੀਜੀ ਹੈ, ਆਪਣੇ ਲੜ ਆਪ ਹੀ ਲਾ ਲਓ, ਕਿਉਂਕਿ ਮੇਰੇ ਤੋਂ ਨਹੀਂ ਲੱਗਿਆ ਜਾਣਾ। ਮੈਂ ਅਗਿਆਨੀ ਹਾਂ, ਅਗਿਆਨਤਾ ਦੇ ਵੱਸ ਹੋ ਕੇ ਜਾਣਾ ਕਿਸ ਰਸਤੇ ਹੈ, ਪਰ ਜਾ ਮੈਂ ਕਿਸ ਰਸਤੇ ਰਿਹਾ। ਅਗਿਆਨੀ ਹਾਂ ਨਾ, ਅਗਿਆਨਤਾ ਵਾਲਾ, ਉਸ ਜਿਹੜਾ ਅਸਲ ਰਸਤਾ ਹੈ ਉਸ ਮਾਰਗ 'ਤੇ ਉਹ ਤੁਰ ਹੀ ਨਹੀਂ ਸਕਦਾ। ਹੁਣ ਮੇਰੇ ਵਰਗੇ ਅਗਿਆਨੀ ਨੂੰ ਤੁਸੀਂ ਆਪੇ ਹੀ ਲੜ ਲਾ ਲਓ, ਆਪੇ ਹੀ ਗਿਆਨ ਦਾ ਪੱਲਾ ਪਕੜਾ ਕੇ ਇਹਨੂੰ ਤੋਰ ਲਓ ਜਿੱਥੇ ਤੁਹਾਡਾ ਮਿਲਾਪ ਹੋ ਸਕੇ। ਇਸੇ ਲਈ ਕਈ ਵਾਰ ਜ਼ਿਕਰ ਕੀਤਾ ਕਿ ਗੁਰੂ ਮਹਾਰਾਜ ਅੱਗੇ ਖਲੋ ਕੇ ਆਪਣੇ ਵੱਲੋਂ ਬੇਨਤੀ ਸਾਰੇ ਕਰਿਆ ਕਰੋ ਕਿ ਵਾਹਿਗੁਰੂ ਜੀ, ਹਮ ਅੰਧਲੇ ਅੰਧ, ਬਿਖੈ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ। ਉਹ ਮਾਰਗ 'ਤੇ ਕਿਵੇਂ ਚੱਲਾਂ ਜਿੱਥੇ ਪ੍ਰਭੂ ਦਾ ਮਿਲਾਪ ਹੈ? ਉਸ ਮਾਰਗ 'ਤੇ ਮੇਰੇ ਕੋਲੋਂ ਤੁਰਿਆ ਹੀ ਨਹੀਂ ਜਾਣਾ, ਕਿਉਂਕਿ ਅਗਿਆਨੀ ਆ, ਅਗਿਆਨਤਾ ਨੇ ਮੈਨੂੰ ਅੰਦਰੋਂ ਅੰਧਾ ਕਰ ਦਿੱਤਾ। ਇਸ ਲਈ ਮੈਂ ਆਪਣਾ ਆਪਾ ਤੁਹਾਨੂੰ ਸਮਰਪਿਤ ਕਰਦਾ ਵੀ ਤੁਸੀਂ ਹੀ ਕਿਰਪਾ ਕਰ ਦਿਓ। ਹਮ ਅੰਧਲੇ ਅੰਧ, ਬਿਖੈ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ। ਮੈਨੂੰ ਆ ਜਿਹੜੇ ਜੁੜੀਆਂ ਹੋਈਆਂ ਪਿਆਰ ਵਾਲੀਆਂ ਰੰਗ ਰਤੜੀਆਂ ਰੂਹਾਂ ਨੇ, ਮੈਨੂੰ ਇਹਨਾਂ ਦਾ ਪੱਲਾ ਪਕੜਾ ਦਿਓ, ਇਹਨਾਂ ਦਾ ਸਹਾਰਾ ਦੇ ਦਿਓ, ਕਿਉਂਕਿ ਮੇਰੇ ਕੋਲੋਂ ਤਾਂ ਤੁਰਿਆ ਨਹੀਂ ਜਾਣਾ। ਜਿਹੜਾ ਨੇਤਰਹੀਣ ਹੁੰਦਾ, ਜਾਂ ਤਾਂ ਉਹਨੂੰ ਸੋਟੀ ਦਾ ਸਹਾਰਾ ਲੈਣਾ ਪਏਗਾ ਅਤੇ ਜਾਂ ਉਹਨੂੰ ਕਿਸੇ ਦੀ ਬਾਂਹ ਪਕੜ ਕੇ ਤੁਰਨਾ ਪਏਗਾ। ਅਸੀਂ ਰੰਗ ਰਤੜੀਆਂ ਰੂਹਾਂ ਦਾ ਸੰਗ ਕਰਕੇ ਤੁਰਾਂਗੇ ਤਾਂ ਸੌਖਾ ਹੋ ਜਾਏਗਾ। ਇਸ ਲਈ ਮਹਾਰਾਜ ਜੀ ਬੇਨਤੀ ਇਹ ਵੀ ਹੈ ਕਿ ਮੇਰੇ ਪੱਲੇ ਕੁਛ, ਹੁਣ ਦੇਖੋ ਮੈਂ ਛੱਡ ਕੇ ਬੇਨਤੀ ਹੋਣੀ ਹੈ, ਜੇ ਮੈਂ ਰੱਖ ਕੇ ਬੇਨਤੀ ਕਰਾਂਗੇ ਫਿਰ ਗੱਲ ਨਹੀਂ ਬਣਨੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ, ਕਰਨੀ ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਪ੍ਰਭ ਮਿਲੋ ਪਿਆਰੇ, ਮਾਇਆ ਧਾਰੇ, ਕਰ ਦਇਆ ਲੜ ਲਾਏ ਲੀਜੀ ਹੈ। ਤੁਸੀਂ ਆਪੇ ਹੀ ਤਰਸ ਕਰਕੇ ਮੈਨੂੰ ਆਪਣੇ ਲੜ ਲਾ ਲਓ, ਭਾਵ ਆਪਣੇ ਚਰਨਾਂ ਦੇ ਨਾਲ

ਵਾਹਿਗੁਰੂ ਜੀ, ਤੁਸੀਂ ਸਮਰੱਥ ਹੋ, ਸਰਵ ਕਲਾ ਸਮਰੱਥ, ਤੁਹਾਡੇ ਹੱਥ ਵਿੱਚ ਪਾਵਰ ਹੈ। ਤੁਸੀਂ ਵਾਹਿਗੁਰੂ ਜੀ ਨਹਿਚਲ ਹੋ ਔਰ ਊਚ ਉੱਚੇ ਤੋਂ ਉੱਚੇ ਹੋ, ਅਗਾਂਹ ਤੋਂ ਅਗਾਂਹ ਹੋ। ਤੁਹਾਡਾ ਅੰਤ ਜਿਹੜਾ ਉਹ ਪਾਇਆ ਹੀ ਨਹੀਂ ਜਾ ਸਕਦਾ। ਨਹਿਚਲ ਸਦਾ ਕਾਇਮ ਰਹਿਣ ਵਾਲੇ, ਸਦਾ ਸਲਾਮਤ ਰਹਿਣ ਵਾਲੇ। ਆਪਾਂ ਸਾਰੇ ਚਲਾਏਮਾਨ ਹਾਂ, ਆਏ ਹਾਂ ਚਲੇ ਜਾਵਾਂਗੇ। ਦਿਨ ਵੀ ਚਲਾਏਮਾਨ ਹੈ, ਰਾਤ ਵੀ ਚਲਾਏਮਾਨ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਦਿਨ ਆਇਆ ਚਲਾ ਗਿਆ, ਜੋ ਦਿਨ ਆਵੇ ਸੋ ਦਿਨ ਜਾਹੀ। ਰਾਤ ਆਈ ਚਲੀ ਗਈ, ਨਾ ਰਾਤ ਨਹਿਚਲ ਹੈ, ਨਾ ਦਿਨ ਰਹਿ ਨਹਿਚਲ, ਔਰ ਨਾ ਇਸ ਦੁਨੀਆਂ ਦੇ ਵਿੱਚ ਕੋਈ ਸਦਾ ਕਾਇਮ ਰਹਿਣ ਵਾਲਾ ਹੈ। ਉਹ ਇੱਕੋ ਹੀ ਹੈ ਪਰਮੇਸ਼ਵਰ, ਸਦਾ ਕਾਇਮ ਰਹਿਣ ਵਾਲਾ। हे ਵਾਹਿਗੁਰੂ ਜੀ, ਤੁਸੀਂ ਸਰਬ ਕਲਾ ਸਮਰੱਥ ਹੋ, ਸਾਰੀਆਂ ਤਾਕਤਾਂ ਦੇ ਮਾਲਕ ਹੋ। ਤੁਸੀਂ ਇੱਕ ਪਲ ਖਿੰਨ ਦੇ ਵਿੱਚ ਪਾਸਾ ਪਲਟ ਸਕਦੇ ਹੋ। ਸਦਾ ਕਾਇਮ ਹੋ, ਉੱਚੇ ਤੋਂ ਉੱਚੇ ਹੋ, ਅਗਾਂਹ ਤੋਂ ਅਗਾਂਹ ਹੋ, ਔਰ ਤੁਹਾਡਾ ਅੰਤ ਨਹੀਂ।

ਪਹਿਲਾਂ ਕੀ ਸੀ? ਜੋਗੀ ਨੇ ਕਿਹਾ ਜੋਗੀ ਮਗਰ ਲੱਗ ਗਿਆ, ਸੰਨਿਆਸੀ ਨੇ ਕਿਹਾ ਸੰਨਿਆਸੀ ਮਗਰ ਲੱਗ ਗਿਆ, ਤਪਸਵੀ ਨੇ ਕਿਹਾ ਤਪਸਵੀ ਮਗਰ ਲੱਗ ਗਿਆ, ਕਦੇ ਕਿਸੇ ਮਗਰ। ਹੁਣ ਸਮਝ ਆ ਗਈ ਹੈ ਵੀ ਨਹੀਂ, ਹੁਣ ਉਹ ਪਿਆਰਾ ਹੀ ਆਪ ਕਿਰਪਾ ਕਰੇਗਾ ਤਾਂ ਮੇਲ ਹੋਣਾ, ਨਹੀਂ ਤੇ ਨਹੀਂ ਹੋਣਾ। ਇਸ ਲਈ ਬੇਨਤੀ ਹੈ, ਬਿਨਵੰਤ ਨਾਨਕ ਧਾਰ ਕਿਰਪਾ, ਬੇਨਤੀ ਹੈ ਕਿ ਆਪਣੀ ਕਿਰਪਾ ਸਾਡੇ ਤੇ ਕਰੋ, ਮਿਹਰ ਕਰੋ। ਮਿਲੋ ਪ੍ਰਾਣ ਪਿਆਰੇ, ਹੇ ਮੇਰੇ ਪ੍ਰਾਣਾਂ ਦੇ ਆਸਰੇ, ਮੇਰੇ ਪ੍ਰਾਣਾਂ ਦੇ ਮਾਲਕ, ਮੇਰੇ ਪ੍ਰਾਣਾਂ ਦੇ ਸਹਾਰੇ ਪਿਆਰੇ ਜੀ, ਮਿਲੋ। ਤੁਸੀਂ ਆਪ ਹੀ ਕਿਰਪਾ ਕਰਕੇ ਮਿਲੋ, ਕਿਉਂਕਿ ਮੈਂ ਜਿਹੜੇ ਕਰਮ ਕੀਤੇ ਨੇ ਉਹਦੇ ਵਿੱਚ ਤਾਂ ਤਾਣ ਤਨ ਖੀਨ ਪਿਆ, ਤਨ ਖੀਨ ਹੋ ਗਿਆ, ਔਰ ਬਲ ਮੇਰੇ ਕੋਲ ਨਾ ਮਨ ਦਾ ਬਲ ਰਿਹਾ, ਨਾ ਆਤਮਕ ਬਲ ਰਿਹਾ। ਇਸ ਲਈ ਹੁਣ ਤੁਸੀਂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਜਿਹੜਾ ਉਹ ਮਿਲਾ, ਇਹਨੂੰ ਕਹਿੰਦੇ ਆਪਣਾ ਆਪਾ ਸਮਰਪਿਤ ਕਰਕੇ, ਮੈਂ ਛੱਡ ਕੇ ਵਾਹਿਗੁਰੂ ਜੀ ਅੱਗੇ ਬੇਨਤੀ ਕਰਨੀ ਵੀ ਹੁਣ ਮੇਰੇ ਪੱਲੇ ਕੁਛ ਨਹੀਂ ਹੈ, ਹੁਣ ਜੋ ਕਰਨਾ ਤੁਸੀਂ ਕਰਨਾ, ਇਹ ਤੁਹਾਡੀ ਕਿਰਪਾ ਮਿਹਰ ਨਾਲ ਹੀ ਤੁਹਾਡਾ ਮਿਲਾਪ ਹੋ ਸਕਦਾ, ਮੇਰੇ ਸਿਆਣਪ ਦੇ ਨਾਲ ਨਹੀਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾਲ ਇੱਕ ਵੀ ਨਾਲ ਨਹੀਂ ਚੱਲਣੀ। ਇਹ ਸਤਿਗੁਰੂ ਮਹਾਰਾਜ ਜੀ ਪਹਿਲਾਂ ਉਸ ਫਕੀਰਾਂ ਦੀ ਹਾਲਤ ਬਿਆਨ ਕਰਦੇ ਆ, ਫਿਰ ਬੇਨਤੀ ਕਰਨ ਦਾ ਤਰੀਕਾ ਵੀ ਸਤਿਗੁਰੂ ਮਹਾਰਾਜ ਜੀ ਦੱਸ

ਹੁਣ ਮਹਾਰਾਜ ਜੀ ਨੂੰ ਪੁੱਛਿਆ ਵੀ ਮਹਾਰਾਜ ਥੋੜ੍ਹਾ ਹੋਰ ਖੁਲਾਸਾ ਕਰਕੇ ਦੱਸੋ, ਤਾਂ ਮਹਾਰਾਜ ਜੀ ਕਹਿੰਦੇ ਜਪ ਤਪ ਵਰਤ ਕੀਨੇ। ਜਪ ਵੀ ਕੀਤੇ ਤਰ੍ਹਾਂ ਤਰ੍ਹਾਂ ਦੇ, ਤਪ ਵੀ ਕੀਤੇ ਤਰ੍ਹਾਂ ਤਰ੍ਹਾਂ ਦੇ, ਧੂਣੀਆਂ ਬਾਲੀਆਂ, ਕੋਈ ਕਹਿੰਦਾ ਆਹ ਧੂਣੀ ਬਾਲ ਲਓ, ਕੋਈ ਕਹਿੰਦਾ ਉਹ ਧੂਣੀ ਬਾਲ ਲਓ, ਕੋਈ ਕਹਿੰਦਾ ਆਹ ਜਪ ਕਰ ਲਓ, ਕੋਈ ਕਹਿੰਦਾ ਆਹ ਕਰ ਲਓ, ਵਰਤ ਤਰ੍ਹਾਂ ਤਰ੍ਹਾਂ ਦੇ ਵਰਤ ਵੀ ਰੱਖੇ ਅੰਨ ਛੱਡ ਕੇ। ਕਿਸੇ ਨੇ ਕਿਸੇ ਦਿਨ ਦਾ ਵਰਤ ਰੱਖਿਆ, ਕਿਸੇ ਨੇ ਕਿਸੇ ਦਾ, ਕਾਹਦੇ ਵਾਸਤੇ? ਪੇਖਣ ਕੋ, ਉਹਨੂੰ ਦੇਖਣ ਵਾਸਤੇ, ਉਹਦਾ ਦੀਦਾਰ ਕਰਨ ਵਾਸਤੇ। ਨਾ ਜਪ ਕੰਮ ਆਇਆ, ਨਾ ਤਪ ਕੰਮ ਆਇਆ, ਅਤੇ ਨਾ ਵਰਤ ਰੱਖੇ ਕੰਮ ਆਏ। ਇਹ ਜਿਹੜੇ ਸੀ ਇਹ ਫੋਕਟ ਕਰਮ ਹੋ ਗਏ, ਇਹ ਫੋਕਟ ਹੋ ਗਏ, ਇਹਨਾਂ ਵਿੱਚ ਫਲ ਨਹੀਂ ਸੀ। ਇਹ ਅੰਨ ਛੱਡ ਕੇ ਵੀ ਗੱਲ ਨਹੀਂ ਬਣਨੀ ਅਤੇ ਧੂਣੀਆਂ ਬਾਲ ਕੇ ਵੀ ਗੱਲ ਨਹੀਂ ਬਣਨੀ। ਇਸ ਵਾਸਤੇ ਵਾਹਿਗੁਰੂ ਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਮੈਂ ਨੀਚ ਹਾਂ, ਉੱਤਮ ਕਰਮ ਕੀਤਾ ਹੀ ਨਹੀਂ ਜਿਹੜਾ ਕਰਨ ਵਾਲਾ ਸੀ। ਜਿਹੜਾ ਉੱਤਮ ਕਰਮ ਕਰਨਾ, ਕਰਮ ਤੇ ਇੱਕੋ ਹੀ ਕਰਨਾ ਸੀ, ਅਸੀਂ ਹਜ਼ਾਰਾਂ ਕਰ ਦਿੱਤੇ, ਇੱਕ ਕੀਤਾ ਨਹੀਂ, ਹਜ਼ਾਰਾਂ ਕਰ ਦਿੱਤੇ, ਉਹ ਵੀ ਫੋਕਟ, ਜਿਨ੍ਹਾਂ ਵਿੱਚੋਂ ਮਿਲਣਾ ਕੁਛ ਨਹੀਂ ਸੀ। ਮਹਾਰਾਜ ਸਾਨੂੰ ਰੋਜ਼ ਰਿਪੀਟ ਕਰਾਉਂਦੇ ਆ, ਇੱਕ ਲੈਸਨ ਹੁੰਦਾ ਜਿਹੜਾ ਇੱਕ ਵਾਰੀ ਪੜ੍ਹਾ ਦਿੱਤਾ, ਹੁਣ ਉਹ ਤੁਹਾਨੂੰ ਐਗਜ਼ਾਮ ਦੇ ਵਿੱਚ ਹੀ ਜਿਹੜਾ ਉਹਦਾ ਪਤਾ ਲੱਗੇਗਾ, ਰਿਜ਼ਲਟ ਮਿਲੇਗਾ ਵੀ ਤੁਸੀਂ ਕੀ ਪੜ੍ਹਿਆ। ਔਰ ਇੱਕ ਲੈਸਨ ਰੋਜ਼ ਰਿਪੀਟ ਕਰਾਇਆ ਜਾਂਦਾ, ਰੋਜ਼ ਰੋਜ਼ ਅਸੀਂ ਪੜ੍ਹਦੇ ਹਾਂ। ਉਹ ਪੜ੍ਹ ਕੇ ਵੀ ਫੋਕਟ ਕਰਮ ਕਰੀਏ ਫਿਰ ਸਾਡੀ ਮੂਰਖਤਾ ਹੈ। ਰੋਜ਼ ਇੱਕ ਲੈਸਨ ਰਿਪੀਟ ਕਰਾਇਆ ਜਾ ਰਿਹਾ, ਅਤੇ ਉਹ ਰਿਪੀਟ ਕਰਾ ਕਰਾ ਕੇ ਇੱਕ ਦਿਨ ਟੀਚਰ ਨੇ ਪੁੱਛਿਆ ਵੀ ਦੱਸੋ ਵੀ ਤੁਹਾਨੂੰ ਰੋਜ਼ ਲੈਸਨ ਕਰਾਇਆ ਸੀ, ਤੁਹਾਨੂੰ ਯਾਦ ਹੈ? ਅਤੇ ਜੇ ਉਹ ਭੁੱਲ ਜਾਏ ਫਿਰ ਰੋਜ਼ ਰਿਪੀਟ ਕਰਾਉਣ ਦਾ ਕੀ ਫਾਇਦਾ? ਰੋਜ਼ ਸਾਨੂੰ ਮਹਾਰਾਜ ਇਹ ਗੱਲ ਸਮਝਾਉਂਦੇ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਸਤ ਸੰਗ ਕਰ ਤੇ ਕੇਵਲ ਬੰਦਗੀ ਕਰ, ਕੇਵਲ ਨਾਮ ਦੀ ਕਮਾਈ ਕਰ, ਪਰ ਇਹਨੂੰ ਛੱਡ ਕੇ ਮੈਂ ਤਰ੍ਹਾਂ ਤਰ੍ਹਾਂ ਦੇ ਜਪ ਕਰ ਲਏ, ਤਪ ਕਰ ਲਏ, ਧੂਣੀਆਂ ਬਾਲ ਲਈਆਂ, ਵਰਤ ਰੱਖ ਲਏ ਉਹਦੇ ਦੀਦਾਰ ਵਾਸਤੇ, ਪਰ ਇਹ ਸਭ ਨਿਫਲ ਹੋ ਗਏ। ਇੱਕੋ ਹੀ ਕਰਮ ਕਰਨਾ ਸੀ, ਉਹ ਸੀ ਨਾਮ ਵਾਲਾ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਹੁਣ ਜਿਹਨੂੰ ਸਮਝ ਆ ਗਈ ਉਹਨੇ ਸਭ ਕੁਝ ਛੱਡ ਕੇ ਆਖਿਆ, ਹੇ ਵਾਹਿਗੁਰੂ ਜੀ ਦੇ ਨਾਮ ਆਪਣਾ ਜਪੋ ਸਵਾਮੀ, ਹੇ ਵਾਹਿਗੁਰੂ ਹੁਣ ਤੂੰ ਕੇਵਲ ਨਾਮ ਦੀ ਖੈਰ ਮੇਰੀ ਝੋਲੀ ਪਾ ਦੇ ਤਾਂ ਕਿ ਮੈਂ ਨਾਮ ਦੀ ਕਮਾਈ ਕਰ ਸਕਾਂ। ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ, ਹੇ ਵਾਹਿਗੁਰੂ ਤੇਰੇ ਚਰਨ ਕਿਤੇ ਦਿਸ ਪੈਣ, ਇਹਦੇ ਵਾਸਤੇ ਧੂਣੀਆਂ ਵੀ ਬਾਲ ਲਈਆਂ, ਜਪ ਤਪ ਵੀ ਕੀਤੇ, ਪਰ ਜਿਹੜੀ ਸਫਲਤਾ ਮਿਲਣੀ ਸੀ ਉਹ ਨਹੀਂ ਮਿਲ ਸਕੀ।

ਬਿਨਾਂ, ਤੁਹਾਡੇ ਨਾਮ ਤੋਂ ਬਿਨਾਂ, ਤੁਹਾਡੀ ਬੰਦਗੀ ਤੋਂ ਬਿਨਾਂ, ਤਪਤ ਨ ਕਤ ਹੈ ਬੂਝੈ। ਆ ਜਿਹੜਾ ਅੰਦਰ ਤਪ ਰਿਹਾ ਸੀ ਨਾ ਈਰਖਾ ਦੀ ਅੱਗ ਵਿੱਚ, ਨਫ਼ਰਤ ਦੀ ਅੱਗ ਵਿੱਚ, ਇਹ ਅੰਦਰ ਠੰਡ ਨਹੀਂ ਪਈ। ਜਿਹੜੇ ਦਿਨਾਂ ਨੂੰ ਆਪਾਂ ਰੋਜ਼ ਵਿਚਾਰ ਰਹੇ ਹਾਂ, ਜਿਨ੍ਹਾਂ ਨੇ ਅੱਗ ਦੇ ਗੋਲੇ ਦਾਗੇ ਆ, ਚਾਰੇ ਪਾਸੇ ਅੱਗ ਜਿਹੜੀ ਆ ਉਹ ਨਜ਼ਰ ਆਉਂਦੀ ਹੈ, ਕਿ ਉਹ ਉਸ ਤੋਂ ਬਾਅਦ ਉਹਨਾਂ ਨੂੰ ਠੰਡ ਪੈ ਗਈ ਕਿ ਹਰਿਮੰਦਰ ਸਾਹਿਬ ਦਰਬਾਰ ਸਾਹਿਬ 'ਤੇ ਹਮਲਾ ਕਰਵਾ ਕੇ ਅਤੇ ਹੋਰ ਅਨੰਤ ਗੁਰੂ ਘਰਾਂ 'ਤੇ ਹਮਲੇ ਕਰਾ ਕੇ ਕਿ ਉਹਨਾਂ ਨੂੰ ਠੰਡ ਪੈ ਗਈ ਉਸ ਤੋਂ ਬਾਅਦ, ਵੀ ਹਾਂ ਵੀ ਹੁਣ ਸਾਨੂੰ ਠੰਡ ਪੈ ਗਈ ਹੈ? ਨਹੀਂ ਪਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਜਿਹੜੇ ਬਿਠਾ ਰਹੇ ਆ, ਉਬਲਦੀ ਜਿਹੜੀ ਸੜਦੀ ਰੇਤ ਪਾ ਰਹੇ ਆ, ਕਿ ਉਹਨਾਂ ਨੂੰ ਠੰਡ ਪੈ ਗਈ? ਨਹੀਂ ਪਈ ਉਹਨਾਂ ਨੂੰ ਠੰਡ। ਹਾਂ, ਜਿਹੜਾ ਤੱਤੀ ਤਵੀ 'ਤੇ ਬੈਠਾ ਉਹਨੂੰ ਠੰਡ ਜ਼ਰੂਰ ਪੈ ਗਈ ਆ, ਉਹ ਠੰਡਾ, ਉਹ ਅੰਦਰੋਂ ਬਿਲਕੁਲ ਸ਼ਾਂਤ ਹੈ ਅਤੇ ਠੰਡਾ ਹੈ, ਪਰ ਜਿਹੜੇ ਤਪਾ ਰਹੇ ਨੇ ਉਹ ਨਹੀਂ ਠੰਡੇ ਹੋਏ। ਉਸ ਤੋਂ ਬਾਅਦ ਜਦੋਂ ਇਹ 84 ਦੇ ਵਿੱਚ ਜਦੋਂ ਟਾਇਰ ਪਾ ਪਾ ਕੇ ਗਲਾਂ ਦੇ ਵਿੱਚ ਸਾੜਿਆ, ਅਤੇ ਸਾੜਨ ਵਾਲਿਆਂ ਨੂੰ ਠੰਡ ਪੈ ਗਈ ਵੀ ਹਾਂ ਅਸੀਂ ਜੋ ਚਾਹੁੰਦੇ ਸੀ ਅਸੀਂ ਕਰ ਦਿੱਤਾ, ਧੀਆਂ ਭੈਣਾਂ ਦੀਆਂ ਪੱਤ ਇੱਜ਼ਤਾਂ ਲੁੱਟ ਕੇ ਠੰਡ ਪੈ ਗਈ ਵੀ ਅਸੀਂ ਇੰਨਿਆਂ ਦੀ ਧੀਆਂ ਦੀ ਪੱਤ ਲੁੱਟ ਲਈ ਹੈ, ਇੰਨਿਆਂ ਦੇ ਗਲਾਂ ਵਿੱਚ ਜਿਉਂਦਿਆਂ ਦੇ ਟਾਇਰ ਪਾ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜਤਾ, ਕਿ ਉਹਨਾਂ ਨੂੰ ਠੰਡ ਪੈ ਗਈ ਉਸ ਤੋਂ ਬਾਅਦ ਵੀ ਹਾਂ ਹੁਣ ਠੰਡ ਪੈ ਗਈ ਸਾਨੂੰ? ਨਹੀਂ ਪਈ ਉਹਨਾਂ ਨੂੰ, ਤੇ ਉਹਨਾਂ ਉਸ ਦਿਨ ਤੋਂ ਬਾਅਦ ਨੀਂਦ ਨਹੀਂ ਆਈ ਉਹਨਾਂ ਨੂੰ, ਤੇ ਟਿਕਾ ਨਹੀਂ ਆਇਆ ਉਹ ਤਾਂ ਉਸ ਤੋਂ ਬਾਅਦ ਉਹ ਇਹ ਨੀਂਦ ਸੁੱਖ ਦੀ ਨੀਂਦ ਹੀ ਨਹੀਂ ਸੌਂ ਸਕੇ, ਠੰਡ ਕਿੱਥੋਂ ਪੈਣੀ ਸੀ? ਅੰਦਰ ਤਪ ਰਿਹਾ, ਭਰਿਆ ਪਿਆ ਨਫ਼ਰਤ ਦੀ ਅੱਗ ਨਾਲ, ਈਰਖਾ ਦੀ ਅੱਗ ਨਾਲ, ਉਹ ਅੰਦਰ ਦੀ ਅੱਗ ਨੇ ਬਾਹਰੋਂ ਜਿਹੜਾ ਸੀ ਸਭ ਕੁਝ ਤਹਿਸ ਨਹਿਸ ਕੀਤਾ, ਸਾੜ ਕੇ ਰੱਖਿਆ। ਇਹ ਅੰਦਰ ਦੀ ਜਿਹੜੀ ਅੱਗ ਹੈ ਨਾ, ਇਹਨੂੰ ਠੰਡਾ ਕਰਨਾ, ਹਿਰਦਾ ਠੰਡਾ ਕਰਨਾ, ਇਹ ਪਹਾੜਾਂ 'ਤੇ ਜਾ ਕੇ ਠੰਡਾ ਨਹੀਂ ਹੋਣਾ, ਇਹ ਬਰਫੀਲੀਆਂ ਅਸਥਾਨਾਂ 'ਤੇ ਜਾ ਕੇ ਠੰਡਾ ਨਹੀਂ ਹੋਣਾ, ਇਹ ਏਸੀ ਰੂਮ 'ਚ ਬੈਠ ਕੇ ਠੰਡਾ ਨਹੀਂ ਹੋਣਾ, ਇਹ ਕਿੱਥੇ ਠੰਡਾ ਹੋਣਾ? ਜਦੋਂ ਠੰਡ ਪਾਉਣ ਵਾਲਾ ਨਾਮ ਸਾਡੇ ਅੰਦਰ ਜਾਣਾ, ਤਪਤ ਕੜਾਹਾ ਬੁੱਝ ਗਿਆ, ਆ ਕੜਾਹਾ ਹੀ ਹੈ ਨਾ ਜਿਹੜਾ ਅੰਦਰੋਂ ਤਪਿਆ ਪਿਆ, ਸੇਕ ਲੱਗਦਾ, ਇਹ ਬੁੱਝ ਜਾਏਗਾ ਗੁਰ ਸ਼ੀਤਲ ਨਾਮ, ਜਿਹੜਾ ਗੁਰੂ ਨੇ ਆ ਸ਼ੀਤਲ ਠੰਡ ਪਾਉਣ ਵਾਸਤੇ ਨਾਮ ਦਿੱਤਾ, ਇਹ ਅੰਦਰ ਜਾਏਗਾ। ਤਾਂ ਜੇ ਅੰਦਰ ਨਾਮ ਨਹੀਂ, ਫਿਰ ਅਸੀਂ ਜਿੰਨੇ ਮਰਜ਼ੀ ਵਰਤ ਰੱਖ ਲਈਏ, ਜਿੰਨੇ ਮਰਜ਼ੀ ਅਸੀਂ ਧਰਮ ਦੇ ਕਰਮ ਕਰ ਲਈਏ, ਅੰਦਰੋਂ ਨਹੀਂ ਠੰਡ ਪੈ ਸਕਦੀ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਅੰਦਰੋਂ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਇਸ ਕ੍ਰੋਧ ਦੀ ਅੱਗ ਨੇ ਕਿੰਨਾ ਕੁਝ ਸਾੜਤਾ, ਨਫ਼ਰਤ ਦੀ ਅੱਗ ਨੇ ਕਿੰਨਾ ਕੁਝ ਸਾੜ ਦਿੱਤਾ, ਈਰਖਾ ਦੀ ਅੱਗ ਨੇ ਕਿੰਨਾ ਕੁਝ ਸਾੜ ਕੇ ਘਰਾਂ ਦੇ ਘਰ ਤਬਾਹ ਹੋ ਗਏ। ਪਰ ਕੀ ਘਰਾਂ ਦੇ ਘਰ ਤਬਾਹ ਕਰਕੇ ਠੰਡ ਪੈ ਗਈ? ਨਹੀਂ ਪਈ, ਉਹ ਫਿਰ ਵੀ ਅੰਦਰੋਂ ਤੜਪਦੇ ਆ। ਅੰਦਰ ਠੰਡ ਪੈਣੀ ਹੈ ਜਦੋਂ ਇਹ ਨਾਮ ਅੰਦਰ ਜਾਏਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾ। ਇਹ ਤਾਂ ਅੰਦਰ ਠੰਡ ਪੈਣੀ ਹੈ, ਉੱਦਾਂ ਨਹੀਂ ਪੈਣੀ ਹੈ। ਕਈ ਮਸਤਕ 'ਤੇ ਚੰਦਨ ਦਾ ਲੇਪ ਲਾ ਲੈਂਦੇ ਆ, ਚੰਦਨ ਠੰਡਾ ਹੁੰਦਾ ਨਾ, ਉਹ ਮੱਥੇ 'ਤੇ ਮੱਲ ਲੈਂਦੇ ਆ ਚੰਗੀ ਤਰ੍ਹਾਂ, ਅਤੇ ਕੀ ਉਹਨਾਂ ਦੇ ਅੰਦਰ ਠੰਡ ਪੈ ਗਈ? ਅੰਦਰ 'ਤੇ ਕ੍ਰੋਧ ਦੀ ਅੱਗ ਬਲਦੀ ਹੈ, ਅੰਦਰ 'ਤੇ ਨਫ਼ਰਤ ਦੀ ਅੱਗ ਹੈ, ਬਾਹਰੋਂ ਚੰਦਨ ਦਾ ਲੇਪ ਲਾ ਕੇ ਚਮੜੀ ਠੰਡੀ ਕੀਤੀ ਹੈ ਨਾ, ਅੰਦਰੋਂ ਮਸਤਕ 'ਤੇ ਠੰਡਾ ਨਹੀਂ ਹੋਇਆ। ਅਸੀਂ ਏਸੀ ਰੂਮ 'ਚ ਬੈਠਾਂਗੇ ਸਰੀਰ ਠੰਡਾ ਹੋ ਜਾਏਗਾ, ਪਰ ਮਨ ਤਾਂ ਨਹੀਂ, ਅੰਦਰੋਂ ਮਨ ਨੂੰ ਠੰਡਕ ਨਹੀਂ ਮਿਲਣੀ, ਉਹ ਤੇ ਅੰਦਰੋਂ ਭਰਿਆ ਪਿਆ ਕ੍ਰੋਧ ਦੀ ਅੱਗ ਨਾਲ। ਇਸ ਵਾਸਤੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ।
ਸਾਹਿਬ ਜੀ ਕਹਿੰਦੇ ਆ ਤਪਤ ਨ ਕਤ ਹੈ ਬੂਝੈ, ਅੰਦਰੋਂ ਸੜ ਰਿਹਾ ਹੈ, ਤਪ ਰਿਹਾ ਹੈ, ਅੰਦਰ ਅਸ਼ਾਂਤੀ ਹੈ, ਸ਼ਾਂਤੀ ਨਹੀਂ ਆ ਰਹੀ, ਅੰਦਰ ਮਨ 'ਚ ਬੇਚੈਨੀ ਹੈ, ਟਿਕਾ ਨਹੀਂ ਆ ਰਿਹਾ। ਬਿਨ ਸੁਆਮੀ ਸ਼ਰਨ ਰਾਮ, ਪਰਮੇਸ਼ਵਰ ਦੀ ਸ਼ਰਨ ਵਿੱਚ ਪੈਣ ਤੋਂ ਬਿਨਾਂ ਇਹ ਅੰਦਰ ਦੀ ਤਪਸ਼, ਅੰਦਰ ਦਾ ਜਿਹੜੇ ਵਿਕਾਰਾਂ ਦੀ ਅੱਗ, ਇਹ ਕਦੇ ਮੱਠੀ ਨਹੀਂ ਪੈ ਸਕਦੀ, ਕਦੇ ਨਹੀਂ ਬੁੱਝ ਸਕਦੀ। ਸਾਨੂੰ ਪਰਮੇਸ਼ਵਰ ਦੀ ਸ਼ਰਨ ਵਿੱਚ ਆ ਕੇ ਉਹਦੇ ਨਾਮ ਦੀ ਕਮਾਈ ਕਰਨੀ ਹੀ ਪੈਣੀ ਹੈ, ਫਿਰ ਗੱਲ ਬਣਨੀ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਕਤ ਹੈ, ਬਿਲਕੁਲ ਵੀ ਉੱਕਾ ਹੀ ਤੁਸੀਂ ਛੱਡ ਦਿਓ ਕਿ ਕੋਈ ਫੋਕਟ ਕਰਮ ਕਰਕੇ ਤੁਹਾਡਾ ਹਿਰਦਾ ਅੰਦਰੋਂ ਸ਼ਾਂਤ ਹੋ ਜਾਏ, ਤੁਹਾਡਾ ਮਸਤਕ ਅੰਦਰੋਂ ਸ਼ਾਂਤ ਹੋ ਜਾਏ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ

ਫਿਰ ਕੀ ਕਰੀਏ? ਫਿਰ ਬੇਨਤੀ ਕਰੀਏ। ਅਖੀਰ ਜਿੱਥੇ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਕਰਮ ਕਰ ਲਓ, ਹਾਰ ਕੇ ਅਰਦਾਸ 'ਤੇ ਹੀ ਆ ਕੇ ਖਲੋਣਾ ਪੈਣਾ। ਅਰਦਾਸ ਤੋਂ ਬਿਨਾਂ ਗੱਲ ਨਹੀਂ ਬਣਨੀ। ਸਾਨੂੰ ਕਿਤੇ ਅਰਦਾਸ ਦੇ ਵਿੱਚ ਖਲੋਣਾ ਆ ਜਾਏ, ਕਿਉਂਕਿ ਅਸੀਂ ਇਹ ਵੀ ਭੁੱਲਦੇ ਜਾ ਰਹੇ ਹਾਂ। ਬੋਤਾਤ ਵਿੱਚ ਦੇਖੀਦਾ ਨਾ, ਜਦੋਂ ਅਰਦਾਸ ਹੋ ਰਹੀ ਹੈ ਅਸੀਂ ਖਲੋਤੇ ਹੋਏ ਹਾਂ, ਅਤੇ ਉੱਥੇ ਵੀ ਸਾਡਾ ਧਿਆਨ ਕਿਤੇ ਹੋਰ ਹੁੰਦਾ, ਜਾਂ ਫਿਰ ਸਾਡੇ ਮੋਬਾਈਲ ਸਾਨੂੰ ਟਿਕਣ ਹੀ ਨਹੀਂ ਦਿੰਦੇ, ਨਾ ਨਿਤਨੇਮ 'ਚ ਟਿਕਣ ਦੇਣ, ਨਾ ਸੰਗਤ ਵਿੱਚ ਟਿਕਣ ਦੇਣ, ਨਾ ਅਰਦਾਸ ਵਿੱਚ ਟਿਕਣ ਦੇਣ, ਨਾ ਗੁਰੂ ਦੇ ਹੁਕਮ ਵਿੱਚ ਟਿਕਣ ਦੇਣ, ਫਿਰ ਸ਼ਾਂਤੀ ਕਿੱਥੋਂ ਆਉਣੀ ਹੈ ਅੰਦਰ? ਅਸੀਂ ਤਾਂ ਆਪਣਾ ਸਟੇਟਸ ਬਣਾ ਲਿਆ ਕਿ ਪਤਾ ਨਹੀਂ ਸਾਨੂੰ ਲੋਕ ਕਹਿਣ ਵੀ ਇਹ ਬੜਾ ਪੜ੍ਹਿਆ ਲਿਖਿਆ ਅਤੇ ਬੜਾ ਧਨਾੜ ਹੈ। ਜਿਹਦੇ ਹੱਥ ਵਿੱਚ ਮੋਬਾਈਲ ਹੋਵੇ ਅਸੀਂ ਕਹਿੰਦੇ ਇਹਦਾ ਤਾਂ ਸਟੇਟਸ ਹੀ ਬੜਾ ਹੈ। ਪਰ ਕੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਵੀ ਆ ਕੇ ਅਸੀਂ ਆਪਣਾ ਕੀ ਸਟੇਟਸ ਬਣਾਉਣਾ ਚਾਹੁੰਦੇ ਹਾਂ? ਹੁਕਮ ਗੁਰੂ ਸਾਹਿਬ ਸੁਣਾ ਰਹੇ ਅਤੇ ਅਸੀਂ ਆਪਣੇ ਮੋਬਾਈਲ 'ਚ ਮਸਤ ਹਾਂ। ਅਰਦਾਸ ਹੈ, ਅਰਦਾਸ ਵਿੱਚ ਜੇ ਕਿਤੇ ਘੰਟੀ ਵੱਜ ਜਾਏ ਤਾਂ ਛੱਡ ਕੇ ਬਾਹਰ ਨਿਕਲ ਜਾਂਦੇ ਹਾਂ। ਅਰਦਾਸ ਜ਼ਰੂਰੀ ਥੋੜ੍ਹੀ ਹੈ, ਅਰਦਾਸ ਦਾ ਕੀ ਹੈ? ਜੇ ਕਥਾ ਕੀਰਤਨ ਹੋ ਰਿਹਾ, ਮੈਂ ਆਪਣੇ ਮੋਬਾਈਲ 'ਚ ਮਸਤ ਹਾਂ, ਮੈਨੂੰ ਕਥਾ ਕੀਰਤਨ ਨਾਲ ਕੀ ਲੈਣਾ ਹੈ? ਫਿਰ ਸਾਡਾ ਮਨ ਸ਼ਾਂਤ ਕਿੱਦਾਂ ਹੋਏਗਾ? ਫਿਰ ਅਸੀਂ ਕਹਿੰਦੇ ਜੀ ਅੰਦਰ ਮਨ ਟਿਕਦਾ ਨਹੀਂ, ਟਿਕਾਉਣ ਵਾਲਾ ਕੰਮ ਤਾਂ ਕਰਦੇ ਹੀ ਨਹੀਂ ਆਪਾਂ। ਕਮ ਸੇ ਕਮ ਥੋੜ੍ਹੇ ਸਮੇਂ ਲਈ ਟਿਕ ਜਾਈਏ, ਜਿੰਨਾ ਚਿਰ ਨਿਤਨੇਮ ਕਰਦੇ ਹੋ, ਅਰਦਾਸ 'ਚ ਜੁੜਦੇ ਹੋ, ਗੁਰੂ ਮਹਾਰਾਜ ਦਾ ਹੁਕਮ ਸੁਣਦੇ ਹੋ, ਸੰਗਤ ਕਰਦੇ, ਇੰਨੇ ਸਮੇਂ ਲਈ ਤਾਂ ਛੱਡ ਦਈਏ। ਇਹਨੇ 'ਤੇ ਸਾਨੂੰ ਭਰਮਾਇਆ ਪਿਆ, ਉਲਝਾਇਆ ਪਿਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਹਿਬ ਜੀ ਕਹਿੰਦੇ ਇੱਥੇ ਅਰਦਾਸ ਕਰੋ, ਇਹ ਵੀ ਇੱਕ ਬੇੜੀ ਬਣ ਚੁੱਕੀ ਹੈ, ਇਹ ਵੀ ਇੱਕ ਸੰਗਲ ਬਣ ਚੁੱਕਾ ਹੈ, ਇਹਦੇ ਤੋਂ ਛੁਟਕਾਰਾ ਨਹੀਂ ਹੁੰਦਾ ਸਾਡੀ ਨਾ, ਇਹ ਵੀ ਇੱਕ ਸੰਗਲ ਬੇੜੀ ਬਣ ਗਈ ਹੈ। ਅੱਗੇ ਹੁੰਦਾ ਸੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਬੇੜੀਆਂ, ਆਹ ਹੁਣ ਇੱਕ ਮੋਬਾਈਲ ਦੀ ਬੇੜੀ ਵੀ ਪੈ ਗਈ ਹੈ, ਇਹ ਬੜੀ ਖਤਰਨਾਕ ਹੈ, ਇਹਦੇ ਤੋਂ ਵੀ ਛੁਟਕਾਰਾ ਪਾਉਣਾ ਪੈਣਾ। ਸਾਡੇ ਛੋਟੇ ਛੋਟੇ ਬੱਚਿਆਂ ਦੇ ਹਾਲਾਤ ਵੇਖ ਲਓ, ਦਿਮਾਗੀ ਹਾਲਾਤ ਉਹਨਾਂ ਦੇ ਕਿੱਦਾਂ ਦੇ ਹੋ ਰਹੇ ਆ, ਮਾਨਸਿਕ ਹਾਲਤ ਉਹਨਾਂ ਦੀ ਕਿੱਦਾਂ ਹੋ ਰਹੀ ਹੈ? ਕਰਨ ਵਾਲਾ ਕੌਣ ਹੈ? ਇਹੀ ਹੈ, ਇਹ ਵੀ ਇੱਕ ਬੇੜੀ ਬਣ ਗਈ ਸਾਡੀ ਜ਼ਿੰਦਗੀ ਦੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਰਦਾਸ ਕਰ, ਪ੍ਰਭ ਸ਼ਰਨ ਤੇਰੀ ਕਾਟ ਬੇਰੀ। ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਮੇਰੀ ਬੇੜੀ ਕੱਟ ਦੇ। ਕੀ ਅਸੀਂ ਕਟਾਉਣਾ ਚਾਹੁੰਦੇ ਹਾਂ ਕਿ ਮਹਾਰਾਜ ਜੀ ਮੇਰੀ ਬੇੜੀ ਹੈ ਜਿਹੜੀ ਪਈ ਹੋਈ ਹੈ ਇਹਨੂੰ ਕੱਟ ਦੇ, ਇਹ ਤੇਰੇ ਕੱਟਿਆਂ ਹੀ ਕੱਟੀ ਜਾਣੀ ਹੈ, ਉੱਦਾਂ ਨਹੀਂ ਕੱਟੀ ਜਾਣੀ ਵਿਕਾਰਾਂ ਦੀ ਮੋਹ ਮਾਇਆ ਦੀ। ਪ੍ਰਭ ਸ਼ਰਨ ਤੇਰੀ ਕਾਟ ਬੇਰੀ, ਸੰਸਾਰ ਸਾਗਰ ਤਾਰੀ ਹੈ, ਇਹ ਸੰਸਾਰ ਸਮੁੰਦਰ ਤਾਂ ਤਰਿਆ ਜਾਣਾ ਜੇ ਬੇੜੀ ਕੱਟਾਂਗੇ। ਬੇੜੀ ਜਿਹੜੀ ਪਈ ਹੋਈ ਹੈ ਮੋਹ ਦੀ ਵਿਕਾਰਾਂ ਦੀ, ਉਹਨੇ ਫਿਰ ਖਿੱਚ ਕੇ ਪਿਛਾਂ ਨੂੰ ਲਿਆਉਣਾ, ਅੱਗੇ ਤਾਂ ਜਾ ਹੀ ਨਹੀਂ ਸਕਦੇ ਆਪਾਂ ਸੰਸਾਰ ਸਮੁੰਦਰ ਦੇ ਪਾਰ। ਹੁਣ ਤੁਸੀਂ ਜਿਸ ਸਮੁੰਦਰ ਦੇ ਸਮੁੰਦਰੀ ਜਹਾਜ਼ ਵਿੱਚ ਬੈਠੇ ਹੋ, ਤੁਸੀਂ ਬੈਠ ਗਏ ਆਪਣੇ ਵੱਲੋਂ, ਹੁਣ ਜਹਾਜ਼ ਤੋਰਨ ਵਾਲੇ ਨੇ ਤੋਰਿਆ, ਉਹਨੂੰ ਸੰਗਲ ਪਿਆ ਹੋਇਆ ਸੀ, ਸੰਗਲ ਤਾਂ ਖੋਲਿਆ ਹੀ ਨਹੀਂ। ਹੁਣ ਉਹ ਜਿੰਨੀ ਸੰਗਲ ਦੀ ਲੰਬਾਈ ਸੀ ਨਾ ਉੱਥੇ ਤੱਕ ਤੇ ਜਹਾਜ਼ ਗਿਆ, ਜਦੋਂ ਸੰਗਲ ਦੀ ਲੰਬਾਈ ਖਤਮ ਹੋ ਗਈ ਉਹਨੇ ਇੱਕਦਮ ਝਟਕਾ ਮਾਰਿਆ ਫਿਰ ਪਿੱਛੇ। ਬਸ ਆਹ ਬੇੜੀ ਹੈ ਸਾਡੀ, ਆਪਣੇ ਵੱਲੋਂ ਤਾਂ ਤੁਰ ਪਏ ਹਾਂ, ਆਪਣੇ ਵੱਲੋਂ ਤਾਂ ਜਹਾਜ਼ 'ਚ ਬੈਠ ਗਏ, ਪਰ ਉਹ ਸੰਗਲ ਤਾਂ ਖੋਲਿਆ ਹੀ ਨਹੀਂ, ਸੰਗਲ ਤਾਂ ਖੁਲਵਾਇਆ ਹੀ ਨਹੀਂ ਆਪਾਂ। ਉਹ ਜਿੱਥੇ ਤੱਕ ਸੀ ਉੱਥੇ ਤੱਕ ਉਹ ਜਹਾਜ਼ ਗਿਆ, ਫਿਰ ਪਿੱਛੇ ਨੂੰ ਖਿੱਚ ਪਈ ਅਤੇ ਮੁੜ ਆਇਆ। ਬਸ ਆਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬੇੜੀਆਂ ਨੇ ਨਾ, ਤੁਰਦੇ ਤੇ ਹਾਂ ਚਾਰ ਕਦਮ ਮੁੜ ਕੇ ਫਿਰ ਪਿਛਾਂ ਨੂੰ, ਇਹਨੂੰ ਕਟਾਉਣਾ ਪੈਣਾ, ਫਿਰ ਗੱਲ ਬਣਨੀ ਹੈ, ਅਤੇ ਇਹ ਕਿਸੇ ਲੁਹਾਰ ਤੋਂ ਨਹੀਂ ਕੱਟੀ ਜਾਣੀ, ਆਹ ਬੇਰੀ ਗੁਰੂ ਸਤਿਗੁਰੂ ਵਾਹਿਗੁਰੂ ਨੇ ਕੱਟਣੀ ਹੈ। ਪ੍ਰਭ ਸ਼ਰਨ ਤੇਰੀ ਕਾਟ ਬੇਰੀ, ਸੰਸਾਰ ਸਾਗਰ ਤਾਰੀ ਹੈ, ਇਹ ਬੇੜੀਆਂ ਕੱਟ ਕੇ ਮਹਾਰਾਜ ਮੈਨੂੰ ਸੰਸਾਰ ਸਮੁੰਦਰ ਤੋਂ

ਤਾਂ ਅਰਦਾਸ ਕਰਨੀ ਹੈ ਜੇ ਇਹ ਅਸੀਂ ਅੰਦਰ ਦੀ ਵਿਕਾਰਾਂ ਦੀ ਅੱਗ ਵਿੱਚ ਝੁਲਸਣ ਤੋਂ ਬਚਣਾ ਚਾਹੁੰਦੇ ਹਾਂ, ਜੇ ਚਾਹੁੰਦੇ ਹਾਂ ਵੀ ਅੰਦਰ ਅਸ਼ਾਂਤ ਨਾ ਹੋਵੇ, ਸ਼ਾਂਤ ਰਹੀਏ, ਟਕਾ ਰਵੇ, ਮਨ 'ਚ ਬੇਚੈਨੀ ਨਾ ਹੋਵੇ, ਜੇ ਅਸੀਂ ਚਾਹੁੰਦੇ ਹਾਂ ਕਿ ਭਵ ਸਾਗਰ ਪਾਰ ਹੋ ਜਾਏ, ਫਿਰ ਆਹ ਅਰਦਾਸ ਕਰੋ ਜਿਹੜੀ ਕਰਨ ਵਾਲੀ ਹੈ, ਵਾਹਿਗੁਰੂ ਦੇ ਚਰਨਾਂ 'ਚ ਆ ਕੇ। ਅਨਾਥ ਨਿਰਗੁਣ ਕੱਛ ਨਾ ਜਾਣਾ, ਮੈਂ ਅਨਾਥ ਹਾਂ। ਅਤੇ ਇਹ ਪਿਛਲੇ ਦਿਨੀ ਬੇਨਤੀ ਕੀਤੀ ਸੀ, ਮੈਂ ਅਨਾਥ ਕਦੋਂ ਹੋ ਗਿਆ? ਜਦੋਂ ਮੇਰਾ ਜਨਮ ਹੋਇਆ ਸੀ, ਮੈਂ ਤਾਂ ਉਸ ਦਿਨ ਹੀ ਅਨਾਥ ਹੋ ਗਿਆ। ਹਾਲਾਂਕਿ ਮਾਂ ਬਾਪ ਮੇਰੇ ਕੋਲ ਨੇ ਬਾਹਰੀ ਤੌਰ 'ਤੇ, ਬਾਹਰੋਂ ਮੈਂ ਅਨਾਥ ਨਹੀਂ ਹਾਂ, ਬਾਹਰੋਂ ਮੇਰੇ ਕੋਲ ਮਾਂ ਵੀ ਹੈ, ਪਿਤਾ ਵੀ ਹੈ, ਅੰਦਰੋਂ ਅਨਾਥ ਹੋ ਗਿਆ ਮੈਂ। ਕਿਵੇਂ ਹੋ ਗਿਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਅੰਦਰੋਂ ਉਹਦੇ ਨਾਲੋਂ ਲਿਵ ਟੁੱਟ ਗਈ, ਮੈਂ ਅਨਾਥ ਹੋ ਗਿਆ। ਪਰ ਸਮਝ ਜਦੋਂ ਆ ਗਈ ਉਦੋਂ ਹੀ ਬੇਨਤੀ ਹੋਣੀ ਹੈ ਨਾ, ਹੇ ਵਾਹਿਗੁਰੂ ਮੈਂ ਅਨਾਥ, ਮੈਂ ਨਾਥ ਤੋਂ ਬਿਨਾਂ ਹੀ ਤੁਰਿਆ ਫਿਰਦਾ, ਮੇਰਾ ਨਾਥ ਕੋਈ ਨਹੀਂ ਹੈ। ਅਤੇ ਜਿਹਦਾ ਅਸਲ ਵਿੱਚ ਨਾਥ ਮਾਲਕ ਨਾ ਹੋਵੇ, ਉਹਦੇ ਫਿਰ ਸੌ ਮਾਲਕ ਬਣ ਜਾਂਦੇ ਆ, ਉਹਦੇ ਜਿਹਦਾ ਕੋਈ ਅਸਲ ਖਸਮ ਨਾ ਹੋਵੇ, ਉਹਦੇ ਸੌ ਬਣਨ ਨੂੰ ਤਿਆਰ ਹੋ ਜਾਂਦੇ ਆ। ਸਾਡਾ ਅਸਲ ਵਿੱਚ ਮਾਲਕ ਕੌਣ ਹੈ? ਨਾਥ ਸੁਆਮੀ, ਖਸਮ ਕੌਣ ਹੈ? ਪਰਮੇਸ਼ਵਰ। ਇਸ ਲਈ ਮੈਂ ਅਨਾਥ ਹਾਂ, ਨਿਰਗੁਣ, ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਮੈਂ ਨਹੀਂ, ਮੇਰੇ ਵਿੱਚ ਕੋਈ ਗੁਣ ਹੈ ਹੀ ਨਹੀਂ। ਸਭ ਅਵਗੁਣ ਮੈਂ ਗੁਣ ਨਹੀਂ, ਕੋਈ ਕਿਉਂ ਕਰ ਕੰਤ ਮਿਲਾਵਾ ਹੋਈ। ਸਭ ਅਵਗੁਣ ਹਵ ਅਵਗੁਣ ਭਰੇ, ਏਕ ਗੁਣ ਨਹੀਂ। ਵਾਹਿਗੁਰੂ ਜੀ ਮੇਰਾ ਗੁਣ ਅਵਗਣ ਨਾ ਵਿਚਾਰੀ ਹੈ, ਤੁਸੀਂ ਕਿਰਪਾ ਕਰੋ ਮੇਰੇ 'ਤੇ, ਮੇਰਾ ਗੁਣ ਅਵਗਣ।

ਕਰਨ ਵਾਲੇ ਸਰਬ ਕਲਾ ਸਮਰੱਥ ਸਾਰਿਆਂ ਦੇ ਪਿਆਰੇ ਜੀ, ਤੁਹਾਡੇ ਕੋਲ ਇੰਨੀ ਸਮਰੱਥਾ ਹੈ, ਤੁਸੀਂ ਨਿਰਗੁਣ ਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਸਕਦੇ ਹੋ, ਤੁਸੀਂ ਅਪਰਾਧੀਆਂ ਨੂੰ ਵੀ ਬਖਸ਼ ਕੇ ਉਹਨਾਂ ਦਾ ਬੇੜਾ ਪਾਰ ਕਰਾ ਸਕਦੇ ਹੋ, ਤੁਸੀਂ ਕਰਨ ਕਾਰਨ ਦੀ

ਇਸ ਲਈ ਮੈਨੂੰ ਸਮਝ ਆ ਗਈ ਹੈ ਤੇ ਮੈਂ ਹੁਣ ਪਬੀਹਾ ਚਾਤਰਿਕ ਬਣ ਕੇ ਆਇਆ ਜਿਹੜਾ ਇੱਕ ਸਵੰਤੀ ਬੂੰਦ ਲਈ ਤੜਪਦਾ। ਹੁਣ ਮੈਂ ਪੁਕਾਰ ਕਰ ਰਿਹਾ ਜਿਹਦੇ ਲਈ ਮੈਨੂੰ ਕਰਨੀ ਚਾਹੀਦੀ। ਹਾਂ, ਮੈਂ ਪਹਿਲਾਂ ਬੜੀਆਂ ਫਰਿਆਦਾਂ ਲੈ ਕੇ ਆਇਆ ਪੁਕਾਰ, ਪਰ ਹੁਣ ਮੈਨੂੰ ਸਮਝ ਆ ਗਈ, ਹੁਣ ਮੈਂ ਇੱਕ ਬੂੰਦ ਤੇਰੇ ਨਾਮ ਦੀ ਬੂੰਦ ਵਾਸਤੇ ਅਰਦਾਸ ਕਰਦਾ ਵੀ ਇੱਕ ਕਿਣਕਾ ਹੀ ਮੇਰੇ ਅੰਦਰ ਚਲਾ ਜਾਏ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਜਿੱਦਣ ਅਸੀਂ ਬਬੀਹੇ ਬਣ ਗਏ ਨਾ, ਉਸ ਦਿਨ ਅੰਮ੍ਰਿਤ ਵੇਲੇ ਪੁਕਾਰ ਹੋਣੀ ਹੈ, ਉਦਨ ਅੰਮ੍ਰਿਤ ਵੇਲਾ ਸੰਭਾਲ ਹੋਣਾ। ਤੇ ਜੇ ਅਜੇ ਅੰਮ੍ਰਿਤ ਵੇਲਾ ਨਹੀਂ ਸੰਭਲਦਾ, ਅਸੀਂ ਤੇ ਹਜੇ ਬਬੀਹੇ ਹੀ ਨਹੀਂ ਬਣੇ ਤੇ ਪੁਕਾਰ ਕੀ ਕਰਾਂਗੇ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮਿਘ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ। ਨਾਨਕ ਚਾਤਰਿਕ ਹਰ ਬੂੰਦ ਮੰਗੈ, ਜਪ ਜੀਵਾਂ ਹਰ ਹਰ ਚਰਨਾ। ਇਹ ਵਾਹਿਗੁਰੂ, ਮੈਂ ਤੇਰੇ ਚਰਨਾਂ 'ਚ ਜੁੜ ਕੇ ਤੇਰੇ ਨਾਮ ਦੀ ਇੱਕ ਸਵੰਤੀ ਬੂੰਦ ਲੈ ਕੇ ਜਿਉਣਾ ਚਾਹੁੰਦਾ ਹਾਂ। ਮੈਨੂੰ ਨਾਮ ਦੀ ਦਾਤ ਬਖਸ਼ ਦਿਓ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਇਹ ਦੋ ਸ਼ਬਦ, ਦੋ ਪਦਿਆਂ ਦੀ ਵਿਚਾਰ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਰਵਾਈ ਹੈ। ਜੇ ਸਮਝ ਆ ਗਈ ਤੇ ਜਿਹੜੀ ਅਰਦਾਸ ਗੁਰੂ ਮਹਾਰਾਜ ਕਰਨ ਲਈ ਕਹਿੰਦੇ ਆ, ਉਹ ਅਰਦਾਸ ਆਪਾਂ ਵਾਹਿਗੁਰੂ ਜੀ ਦੇ ਚਰਨਾਂ 'ਚ ਕਰੀਏ। ਸੁਰਤ ਲੈ ਚੱਲੀਏ ਦਰਬਾਰ ਸਾਹਿਬ, ਅੰਮ੍ਰਿਤਸਰ ਸਿਫਤੀ ਦੇ ਘਰ 'ਚ। ਚਾਰੇ ਪਾਸੇ ਅੱਗ ਬਲ ਰਹੀ ਹੈ ਚਾਰੇ ਪਾਸੇ, ਪਰ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਹੋਏ ਆ ਨਾ, ਉਹ ਪਤਾ, ਉਹ ਆਪਣੀ ਜਾਨ ਦੀ ਖੈਰ ਨਹੀਂ ਮੰਗ ਰਹੇ, ਉਹ ਪਤਾ ਕੀ ਮੰਗ ਰਹੇ ਆ। ਉਹ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ, ਆਖਰੀ ਸਵਾਸ ਨਿਕਲੇ ਤੇ ਤੇਰੇ ਚਰਨਾਂ ਵਿੱਚ ਨਿਕਲੇ, ਆਖਰੀ ਸਵਾਸ ਨਿਕਲੇ ਤੇ ਤੇਰੇ ਪਰਕਰਮਾਂ ਦੇ ਵਿੱਚ ਨਿਕਲੇ। ਅਸੀਂ ਕੁਛ ਨਹੀਂ ਮੰਗਦੇ ਹਾਂ, ਬਸ ਇਹ ਜੀਵਨ ਤੇਰੇ ਲੇਖੇ 'ਚ ਲੱਗ ਜਾਏ। ਜਦੋਂ ਹੱਕ ਤੇ ਸੱਚ ਦੀ ਗੱਲ ਹੋਈ, ਉਦੋਂ ਦੋ ਹੀ ਸਟੈਂਪ ਸਮੇਂ ਦੀਆਂ ਸਰਕਾਰਾਂ ਨੇ ਸਾਡੇ 'ਤੇ ਲਾਈਆਂ ਨੇ, ਇੱਕ ਪੱਖਵਾਦ ਅਤੇ ਇੱਕ ਅੱਤਵਾਦ। ਦੋ ਹੀ ਮੋਹਰਾਂ ਲਾਈਆਂ ਨੇ ਵੀ ਇਹ ਪੱਖਵਾਦੀ ਨੇ, ਅੱਤਵਾਦੀ ਨੇ। ਕਾਰਨ ਕੀ ਹੈ? ਇਹ ਸੱਚ ਬੋਲਦੇ ਆ ਅਤੇ ਹੱਕ ਮੰਗਦੇ ਆ, ਬਸ। ਔਰ ਇਹ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ। ਜੇ ਪੁੱਤਰ ਨੇ ਵੀ ਸੱਚ ਬੋਲਿਆ ਤੇ ਪਿਤਾ ਵੀ ਉਹਦੇ ਖਿਲਾਫ ਹੋ ਗਿਆ। ਪ੍ਰਹਿਲਾਦ ਦੇ ਖਿਲਾਫ ਕੌਣ ਹੋਇਆ? ਉਹਦਾ ਆਪਣਾ ਪਿਤਾ ਹਰਨਾਕਸ਼। ਉਹ ਕਹਿੰਦੇ ਤੂੰ ਸੱਚ ਕਿਉਂ ਬੋਲਦਾ? ਤੇਰਾ ਸੱਚ ਬੋਲਿਆ ਮੈਨੂੰ ਨੁਕਸਾਨ ਦੇ ਜਾਏਗਾ, ਕਿਉਂਕਿ ਤੂੰ ਇਹ ਕਹਿ ਜਲੇ ਹਰਨਾਕਸ਼ ਥਲੇ ਹਰਨਾਕਸ਼, ਹਰ ਪਾਸੇ ਹਰਨਾਕਸ਼। ਉਹ ਕਹਿੰਦੇ ਪਿਤਾ ਜੀ ਠੀਕ ਹੈ, ਤੁਸੀਂ ਮੇਰੇ ਪਿਤਾ ਹੋ, ਪਰ ਮੈਂ ਝੂਠ ਨਹੀਂ ਬੋਲ ਸਕਦਾ, ਕਿਉਂਕਿ ਜਲੇ ਹਰੀ ਥੱਲੇ ਹਰੀ, ਉਰੇ ਹਰੀ ਨਬੇ ਹਰੀ, ਹਰ ਪਾਸੇ ਹਰੀ ਹਰੀ ਹੈ। ਅਤੇ ਫਿਰ ਪਿਤਾ ਨੂੰ ਜਦੋਂ ਕ੍ਰੋਧ ਆਉਂਦਾ ਤੇ ਉਹ ਵੀ ਅੱਗ ਵਿੱਚ ਸਾੜਨ ਲਈ ਤਿਆਰ ਹੋ ਜਾਂਦਾ। ਹੋਲਕਾ ਜਦੋਂ ਪ੍ਰਹਿਲਾਦ ਨੂੰ ਲੈ ਕੇ ਬੈਠਦੀ ਹੈ, ਉਹ ਅੱਗ ਵਿੱਚ ਹੀ ਸਾੜਨਾ ਚਾਹੁੰਦੀ ਹੈ। ਇਹ ਕ੍ਰੋਧ ਨੇ ਹਮੇਸ਼ਾ ਅੱਗ ਹੀ ਬਾਲੀ ਹੈ, ਨਫ਼ਰਤ ਦੀ ਅੱਗ ਵਿੱਚ ਸਾੜਨਾ ਹੀ ਚਾਹਿਆ। ਇਹ ਸਦੀਆਂ ਤੋਂ ਚੱਲਦਾ ਆ ਰਿਹਾ। ਅੱਜ 6 ਜੂਨ ਦਾ ਸਮਾਂ ਆ ਗਿਆ। ਰਾਤ, ਸਾਰੀ ਰਾਤ ਫਾਇਰਿੰਗ ਹੁੰਦੀ ਰਹੀ ਔਰ ਰਾਤ 10 ਵਜੇ ਦੇ ਕਰੀਬ ਜਿਹੜਾ ਉਹ ਜਨਰਲ ਸੁਵੇਗ ਸਿੰਘ ਜੀ, ਜਿਨ੍ਹਾਂ ਦੇ ਬਹਾਦਰੀ ਦੇ ਜਿੰਨੇ ਗੁਣ ਗਾ ਲਓ ਉਨੇ ਹੀ ਥੋੜ੍ਹੇ ਨੇ, ਜਿੰਨੇ ਗੁਣ ਗਾ ਲਈਏ, ਰਾਤ ਉਹਨਾਂ ਦੀ ਸ਼ਹੀਦੀ ਹੁੰਦੀ ਆ। ਜਿਹੜਾ ਰਾਤ ਲੰਘ ਕੇ ਗਈ ਨਾ 10 ਵਜੇ ਦੇ ਕਰੀਬ, ਉਹਨਾਂ ਨੇ ਅਖੀਰਲੇ ਦਮ ਤੱਕ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਇਹਨਾਂ ਦਾ ਸਾਹਮਣਾ ਕਰਦਿਆਂ, ਜੋ ਕੁਲਦੀਪ ਬਰਾੜ ਦੀ ਕਮਾਂਡ ਹੇਠ ਫੌਜੀ ਦਸਤੇ ਅੰਦਰ ਉਤਾਰੇ ਗਏ ਨੇ, ਟੈਂਕ ਅੰਦਰ ਜਿਹੜੇ ਨੇ ਉਹ ਲਿਆਂਦੇ ਗਏ ਆ ਕਿ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ, ਨਿਸ਼ਾਨਾ ਤੇ ਅਕਾਲ ਤਖਤ ਸਾਹਿਬ ਨੂੰ ਸੀ। ਗੋਲੇ ਦਾਗੇ ਗਏ, ਟੈਂਕ ਜਦੋਂ ਅੰਦਰ ਆਉਂਦੇ ਆ ਨਾ, ਤੇ ਧਿਆਨ ਰੱਖਿਓ 6 ਜਿਹੜੇ ਟੈਂਕ ਨੇ ਉਹ ਤਾਂ ਜਨਰਲ ਸੁਵੇਗ ਸਿੰਘ ਨੇ ਹੀ ਨਕਾਰਾ ਕਰ ਦਿੱਤੇ ਸੀ, ਇਕੱਲੇ ਨਹੀਂ, ਕਿਉਂਕਿ ਉਹ ਇੰਨਾ ਤੇਜ਼ ਦਿਮਾਗ ਦਾ ਹੈ। ਔਰ ਫਿਰ ਬੇਨਤੀ ਕਰਾਂ, ਉਹਨਾਂ ਵਿੱਚ ਜਿਹੜੇ ਗੁਣ ਨੇ ਨਾ, ਇਹ ਕੁਲਦੀਪ ਬਰਾੜ ਵੀ ਚੰਗੀ ਤਰ੍ਹਾਂ ਜਾਣਦਾ ਹੈ
ਕਿ ਜਿੰਨਾ ਚਿਰ ਸੁਬੇਗ ਜਿਹੜੇ ਜਰਨਲ ਸਰਦਾਰ ਸੁਬੇਗ ਸਿੰਘ ਜੀ ਨੇ ਇਹਨਾਂ ਨੂੰ ਹਰਾਉਣਾ ਕੋਈ ਸੌਖਾ ਨਹੀਂ ਹੈ। ਜੋ ਅੰਦਰ ਰਣਨੀਤੀ ਬਣਾਈ ਗਈ, ਜਿਵੇਂ ਜਿਵੇਂ ਮੋਰਚੇ ਲਾਏ ਗਏ, ਇਕੱਲੇ 5-6 ਟੈਂਕ ਤਾਂ ਇਹਨਾਂ ਨੇ ਹੀ ਨਕਾਰਾ ਕਰ ਦਿੱਤੇ ਸੀ। ਔਰ ਧਿਆਨ ਰੱਖਿਓ, ਮਹਾਨ ਗੁਰੂ ਕੇ ਪਿਆਰੇ ਨੇ ਅਤੇ ਉੱਥੇ ਜੋ ਉਸ ਵੇਲੇ ਦਾ ਕਹਿਰ ਮੱਚ ਰਿਹਾ, ਅੱਤ ਦੀ ਗਰਮੀ ਹੈ, ਪਾਣੀ ਦੀ ਇੱਕ ਬੂੰਦ ਨਸੀਬ ਨਹੀਂ ਹੋ ਰਹੀ, ਇੱਕ ਕਮਰੇ ਵਿੱਚ ਕਈ ਕਈ ਜਾਣੇ ਬੰਦ ਨੇ, ਛੋਟੇ ਛੋਟੇ ਬੱਚੇ, ਦਿਨਾਂ ਦੇ ਬੱਚੇ, 18-18 ਦਿਨ ਦੇ ਬੱਚੇ ਵੀ ਸ਼ਹੀਦ ਹੋ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ, ਅਤੇ 18 ਦਿਨਾਂ ਦੇ ਬੱਚੇ ਨੂੰ ਕੀ ਪਤਾ ਸੱਚ ਕੀ ਹੁੰਦਾ ਅਤੇ ਝੂਠ ਕੀ ਹੁੰਦਾ, ਉਹਦਾ ਕੀ ਕਸੂਰ ਹੈ। ਜੇ ਮਾਂ 18 ਦਿਨਾਂ ਦੇ ਬੱਚੇ ਨੂੰ ਪਾਣੀ ਪਿਆਉਣ, ਕਿਉਂਕਿ ਤੜਪ ਰਿਹਾ ਗਰਮੀ ਦੇ ਵਿੱਚ, ਸਰੋਵਰ ਦਾ ਜਲ ਲਾਲ ਹੋ ਚੁੱਕਾ ਹੈ ਖੂਨ ਦੇ ਨਾਲ, ਉਹ ਵੀ ਪਿਆਉਣ ਨੂੰ ਮਜਬੂਰ ਹੋ ਗਈ ਮਾਂ, ਵੀ ਚਲੋ ਕਮ ਸੇ ਕਮ 2 ਬੂੰਦਾਂ ਤੇ ਅੰਦਰ ਜਾਣ, ਅਤੇ ਜੇ ਉਹ ਪਿਆਉਣ ਲਈ ਆਉਂਦੀ ਹੈ ਤਾਂ ਉਹਦੇ ਵੀ ਸੀਨੇ 'ਚ ਗੋਲੀ ਲੱਗਦੀ ਹੈ। ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਜਿਹੜਾ, ਉੱਥੇ ਗੋਲੀਆਂ ਦਾਗੀਆਂ ਨੇ, ਇੱਕ ਗੋਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆ ਕੇ ਲੱਗਦੀ ਹੈ, ਇੱਕ ਗੋਲੀ ਕੀਰਤਨ ਕਰਨ ਵਾਲੇ ਗੁਰੂ ਕੇ ਪਿਆਰੇ ਨੂੰ ਲੱਗਦੀ ਹੈ, ਪਰ ਕਰਮਾਂ ਦੇ ਵਿੱਚ ਜਿੰਨੇ ਆ ਉਹ ਸਰੀਰ ਪਏ ਹੋਏ ਨੇ। ਜਦੋਂ ਅਸੀਂ ਦਰਸ਼ਨੀ ਡਿਉਡੀ ਤੋਂ ਦਰਬਾਰ ਸਾਹਿਬ ਆਉਂਦੇ ਹਾਂ, ਉੱਥੇ ਵੀ ਸਰੀਰ ਪਏ ਹੋਏ ਆ, ਸ਼ਹੀਦ ਹੋਏ ਪਏ। ਕੋਈ ਥਾਂ ਹੈ ਚਾਰੇ ਪਾਸੇ ਜਿੱਥੇ ਸ਼ਹੀਦਾਂ ਦੇ ਸਰੀਰ ਨਾ ਪਏ ਹੋਣ? ਬੱਚੇ ਤੋਂ ਜਵਾਨ ਤੋਂ ਬੜੇ ਬਜ਼ੁਰਗ ਤੱਕ। ਜਦੋਂ ਟੈਂਕ ਅੰਦਰ ਲਿਆਂਦੇ ਗਏ ਨਾ, ਤੇ ਭਾਈ ਮੋਹਰ ਸਿੰਘ, ਧਿਆਨ ਰੱਖਿਓ, ਇਹ ਪਹਿਲਾਂ ਮੋਹਰ ਲਾਲ ਸੀ, ਇਹ ਬ੍ਰਾਹਮਣਾਂ ਦੇ ਘਰ ਵਿੱਚ ਪੈਦਾ ਹੋਏ ਨੇ, ਪਰ ਸ਼ਹੀਦੀ ਨੂੰ ਅੱਜ ਸਿਜਦਾ ਹੁੰਦਾ ਇਹਨਾਂ ਨੂੰ। ਸਾਰੇ ਮਾੜੇ ਵੀ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ। ਇਹਨਾਂ ਨੂੰ ਜਦੋਂ ਇਹਨਾਂ ਨੇ ਗੁਰੂ ਰਾਮਦਾਸ ਜੀ ਦੇ ਘਰ ਆਉਣਾ ਨਾ, ਤੇ ਕੀਰਤਨ ਸੁਣਨਾ, ਜਾਗ ਲੱਗ ਗਿਆ ਅੰਦਰ, ਇਹ ਕਹਿੰਦੇ ਵੀ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਚਾਹੀਦੀ ਹੈ। ਸਿੰਘ ਸੱਜ ਗਏ, ਆਪਣਾ ਪਰਿਵਾਰ ਹੀ ਇਹਨਾਂ ਨੇ ਬਾਣੀ ਬਾਣੀ ਰੰਗ ਵਿੱਚ ਰੰਗਤਾ, ਇਹ ਮੋਹਰ ਲਾਲ ਤੋਂ ਮੋਹਰ ਸਿੰਘ ਬਣ ਗਏ, ਭਾਈ ਮੋਹਰ ਸਿੰਘ। ਜਦੋਂ ਪਤਾ ਲੱਗਾ ਨਾ ਵੀ ਟੈਂਕ ਅੰਦਰ ਆਉਣੇ ਸ਼ੁਰੂ ਹੋ ਗਏ ਆ, ਇਹਨਾਂ ਦੀਆਂ 3 ਧੀਆਂ ਸੀ, ਛੋਟੀਆਂ ਛੋਟੀਆਂ ਧੀਆਂ, ਬੀਬੀ ਬੱਚੀ ਸਤਨਾਮ ਕੌਰ, ਬੱਚੀ ਵਾਹਿਗੁਰੂ ਕੌਰ ਅਤੇ ਬੱਚੀ ਅਮਰਜੀਤ ਕੌਰ, 3 ਧੀਆਂ ਸੀ ਇਹਨਾਂ ਦੀਆਂ। ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਤੀ ਕਿੰਨਾ ਪਿਆਰ ਸੀ ਇਹਨਾਂ ਦਾ, ਇਹਨਾਂ ਨੇ ਜਦੋਂ ਦੇਖਿਆ ਵੀ ਟੈਂਕ ਅਕਾਲ ਤਖਤ ਸਾਹਿਬ ਨੂੰ ਜਾ ਰਹੇ ਆ, ਇਹਨਾਂ ਨੇ ਆਪਣੇ ਬੱਚੀ ਨੂੰ ਬੈਲਟ ਨਾਲ ਬੰਨ੍ਹ ਕੇ ਉਸ ਟੈਂਕ ਦੇ ਵਿੱਚ ਸਿੱਟ ਦਿੱਤਾ, ਉਹ ਟੈਂਕ ਨਕਾਰਾ ਕਰ ਦਿੱਤਾ, ਬੱਚੀ ਦੀ ਸ਼ਹੀਦੀ ਹੋ ਗਈ। ਕੈਸਾ ਬਾਬਲ ਹੈ, ਕੈਸਾ ਪਿਤਾ ਹੈ ਕਿ ਉਹ ਬੱਚੀ ਦੀ ਸ਼ਹੀਦੀ ਹੋ ਗਈ ਪਰ ਟੈਂਕ ਨਕਾਰਾ ਕਰ ਦਿੱਤਾ, ਅੱਗੇ ਨਹੀਂ ਜਾਣ ਦਿੱਤਾ। ਫਿਰ ਦੂਸਰੀ ਧੀ ਨੂੰ ਲਿਆਂਦਾ ਬੈਲਟ ਬੰਨ ਕੇ, ਉਹਨੂੰ ਵੀ ਉਸ ਟੈਂਕ ਦੇ ਵਿੱਚ ਸੁੱਟਿਆ, ਦੂਜਾ ਟੈਂਕ ਵੀ ਨਕਾਰਾ ਕਰ ਦਿੱਤਾ, ਬੱਚੀ ਦੀ ਸ਼ਹੀਦੀ ਹੋ ਗਈ ਪਰ ਟੈਂਕ ਨਹੀਂ ਅੱਗੇ ਜਾਣ ਦਿੱਤਾ। ਫਿਰ ਦੇਖੋ 4 ਟੈਂਕ ਨਕਾਰਾ ਇਸ ਇਕੱਲੇ ਪਰਿਵਾਰ ਨੇ ਹੀ ਕੀਤੇ ਨੇ। ਫਿਰ ਭਾਈ ਮੋਹਰ ਸਿੰਘ ਆਪ ਉਸ ਟੈਂਕ ਦੇ ਵਿੱਚ ਜਦੋਂ ਛੈਲ ਮਾਰਦੇ ਆ, ਕਿਉਂਕਿ ਉਹਦੀ ਜਿਹੜੀ ਚੈਨ ਹੁੰਦੀ ਹੈ ਨਾ, ਚੈਨ ਜੇ ਉਹ ਟੁੱਟ ਜਾਏ ਤਾਂ ਉਹ ਨਕਾਰਾ ਹੋ ਜਾਂਦਾ, ਅਤੇ ਇਹ ਭਾਈ ਮੋਹਰ ਸਿੰਘ ਜੀ ਨੂੰ ਪਤਾ ਸੀ। 2 ਧੀਆਂ ਉਹਨਾਂ ਨੇ ਉਸ ਟੈਂਕ ਵਿੱਚ ਸੁੱਟ ਕੇ ਅਤੇ 2 ਟੈਂਕ ਨਕਾਰਾ ਕਰ ਦਿੱਤੇ, ਔਰ ਤੀਸਰੀ ਧੀ ਦੁੱਧ ਪੀਂਦੀ ਸੀ, ਹਜੇ ਇੰਨੀ ਛੋਟੀ ਸੀ ਉਹ ਬੱਚੀ, ਅਤੇ ਜਦੋਂ ਉਹਨੂੰ ਬੈਲਟ ਨਾਲ ਬੰਨ੍ਹ ਕੇ ਟੈਂਕ 'ਚ ਸੁੱਟਣ ਲੱਗੇ ਅਤੇ ਨਾਲ ਕੋਈ ਭਾਈ ਸਾਹਿਬ ਹੈ, ਉਹਨਾਂ ਨੇ ਬੇਨਤੀ ਕੀਤੀ, ਭਾਈ ਮੋਹਰ ਸਿੰਘ ਜੀ ਕਮ ਸੇ ਕਮ ਦੁੱਧ ਪੀਂਦੀ ਬੱਚੀ ਨੂੰ ਤਾਂ ਰਹਿਣ ਦਿਓ, ਵੀ ਇਹ ਮੈਨੂੰ ਦੇ ਦਿਓ।

ਨਾਮ ਪੁੱਛ ਕੇ ਦੇਖ ਲਓ ਤੁਸੀਂ, ਇੱਥੋਂ ਵੀ ਛੱਡੋ ਤੁਸੀਂ, ਅਸੀਂ ਕਿੰਨੀ ਕੁ ਸਿੱਖੀ ਕਮਾ ਰਹੇ ਹਾਂ, ਇੰਨੇ ਸਾਲ ਹੋ ਗਏ ਗੁਰੂ ਘਰ ਆਉਂਦਿਆਂ। ਪਰ ਜੇ ਕਿਸੇ ਨੂੰ, ਜਿਹਨਾਂ ਨੂੰ ਪਤਾ ਹੈ ਮੁਬਾਰਕ ਹੈ, ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਅੱਜ ਦਿਹਾੜਾ ਕਿਹੜਾ ਹੈ, ਹੁੰਦਾ ਸ਼ਹੀਦੀ ਦਿਹਾੜਾ ਅਤੇ 10 ਦੇ ਕੋਈ ਹੋਰ ਹੁੰਦੇ ਆ। ਕਈ ਤਾਂ ਇਹ ਵੀ ਕਹਿ ਦਿੰਦੇ ਜੀ ਅੱਜ ਤਾਂ ਗੁਰੂ ਸਾਹਿਬ ਦਾ ਪੁਰਬ ਹੈ, ਇਹ ਨਹੀਂ ਪਤਾ ਵੀ ਸ਼ਹੀਦੀ ਦਿਹਾੜਾ ਅਤੇ ਸ਼ਹੀਦੀ ਹੋਈ ਕਿਉਂ ਹੈ, ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ, ਆਉਂਦਿਆਂ ਉਮਰ ਲੰਘ ਗਈ ਗੁਰੂ ਘਰ। ਅਸੀਂ ਕੀ ਕਮਾਇਆ, ਕੀ ਖੱਟਿਆ, ਕੀ ਗਵਾਇਆ, ਦੇਖਣਾ ਪੈਣਾ। ਉਹ ਤੀਸਰੀ ਧੀ ਤਾਂ ਬਚ ਗਈ, ਫਿਰ ਭਾਈ ਮੋਹਰ ਸਿੰਘ ਆਪ ਬੈਲਟ ਬੰਨ ਕੇ ਉਸ ਟੈਂਕ ਦੇ ਵਿੱਚ ਜਦੋਂ ਜਾਂਦੇ ਆ ਤੇ ਉਹ ਨਕਾਰਾ, ਫਿਰ ਇਹਨਾਂ ਦੀ ਧਰਮ ਪਤਨੀ ਵੀ, ਭਾਈ ਮੋਹਰ ਸਿੰਘ ਇਹਨਾਂ ਦੀ ਧਰਮ ਪਤਨੀ ਤੇ ਦੋ ਧੀਆਂ ਨੇ, ਚਾਰ ਟੈਂਕ ਨਕਾਰਾ ਕਰ ਦਿੱਤੇ, ਅੱਗੇ ਨਹੀਂ ਜਾਣ ਦਿੱਤੇ ਉਹਨਾਂ ਨੇ। ਕਿਉਂ? ਕਿਉਂਕਿ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਨੂੰ ਸਮਰਪਿਤ ਨੇ, ਉਹਨਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਹੋਇਆ। ਉਹਨਾਂ ਨੂੰ ਪਤਾ ਹੈ ਕਿ ਇਹ ਦਰ ਕਿਹੜਾ ਹੈ, ਅੰਮ੍ਰਿਤ ਸਰ ਸਿਫਤੀ ਦਾ ਘਰ, ਡਿੱਠੇ ਸਭੇ ਥਾਮ ਨਹੀਂ ਤੁੱਧ ਜਿਹਾ। ਪਰ ਜਿਨ੍ਹਾਂ ਨੇ ਅਟੈਕ ਕਰਵਾਇਆ ਉਹਨਾਂ ਨੂੰ ਨਹੀਂ ਦਿਸਿਆ ਇਹ, ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਹੈ ਦਰਬਾਰ ਸਾਹਿਬ, ਇਹ ਹਰਿਮੰਦਰ ਸਾਹਿਬ ਕੀ ਹੈ, ਇਹਦੇ ਚਾਰ ਦਰਵਾਜ਼ੇ ਅਤੇ ਇੱਕ ਰਸਤਾ ਸਾਨੂੰ ਕੀ ਸੁਨੇਹਾ ਦੇ ਰਿਹਾ। ਉਹਨਾਂ ਨੇ ਉਹਨਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਫਿਰ ਅੱਜ ਜਿਹੜਾ ਇਹ ਸਾਰੀ ਰਾਤ ਗੋਲੇ ਵੀ ਦਾਗਦੇ ਰਹੇ, ਫਾਇਰਿੰਗ ਵੀ ਹੁੰਦੀ ਰਹੀ ਹੈ, ਔਰ ਅੱਜ ਜਿਹੜਾ ਇਹ ਸਵੇਰ ਸੂਰਜ ਚੜ੍ਹਿਆ, ਅਤੇ ਅੱਜ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਨੇ ਉਹਨਾਂ ਦੀ ਸ਼ਹੀਦੀ ਹੁੰਦੀ ਹੈ, ਉਹ ਵੀ ਫਿਰ ਅੱਜ ਅਖੀਰਲੇ ਸਵਾਸ ਤੱਕ ਜੂਝਦੇ ਹਾਂ। ਕਿਉਂਕਿ ਗਲਤ ਫਹਿਮੀਆਂ ਫੈਲਾਈਆਂ ਗਈਆਂ, ਬੜੇ ਗਲਤ ਫਹਿਮੀਆਂ ਫੈਲਾ ਫੈਲਾ ਕੇ ਉਹਨਾਂ ਦੇ ਕਰੈਕਟਰ ਨੂੰ ਮਾੜਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਜੋ ਸੱਚ ਹੈ ਉਹ ਕਦੇ ਛੁੱਪਦਾ ਨਹੀਂ ਹੁੰਦਾ। ਕਾਲੇ ਬੱਦਲ ਆ ਜਾਣ, ਜਿੰਨਾ ਮਰਜ਼ੀ ਆਸਮਾਨ ਅਤੇ ਸੂਰਜ ਨੂੰ ਘੇਰ ਲੈਣ, ਪਰ ਇੱਕ ਦਿਨ ਤਾਂ ਸੂਰਜ ਨਿਕਲ ਹੀ ਆਉਂਦਾ ਹੈ, ਇੱਕ ਦਿਨ ਤਾਂ ਸੱਚਾਈ ਦੁਨੀਆ ਸਾਹਮਣੇ ਆ ਹੀ ਜਾਂਦੀ ਹੈ ਵੀ ਸੱਚ ਕੀ ਹੈ। ਭਾਈ ਅਮਰੀਕ ਸਿੰਘ ਫੈਡਰੇਸ਼ਨ ਵਾਲੇ ਉਹ ਸ਼ਹੀਦੀ ਦਾ ਜਾਮ ਪੀਂਦੇ ਆ, ਭਾਈ ਠਾਰਾ ਸਿੰਘ ਜੀ ਇਹ ਅਖੀਰਲੇ ਦਮ ਤੱਕ ਜੂਝਦੇ ਰਹੇ ਆ। ਜਦੋਂ ਇਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ, ਫਿਰ ਐਲਾਨ ਕੀਤਾ ਜਾਂਦਾ ਹੈ ਕਿ ਜਿਹੜੇ ਨੇ ਉਹ ਆਪਣੀਆਂ ਬਾਹਾਂ ਹੱਥ ਖੜ੍ਹੇ ਕਰਕੇ ਬਾਹਰ ਆ ਜਾਣ। ਫਿਰ ਕਮਰਿਆਂ ਵਿੱਚੋਂ ਸੰਗਤਾਂ ਨੂੰ ਕੱਢਿਆ ਗਿਆ, ਜਿਹੜੇ ਪਿਆਸੇ ਤਿਹਾਏ ਸੀ ਉਹਨਾਂ ਦੇ ਹੱਥ ਪਿੱਛੇ ਬੰਨ੍ਹ ਕੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਅਤੇ ਜੇ ਕੋਈ ਪਾਣੀ ਦੀ ਮੰਗ ਕਰਦਾ ਸੀ ਤਾਂ ਆਪਣੇ ਬੂਟ ਵਿੱਚ ਪਾ ਕੇ ਪਾਣੀ, ਅਤੇ ਉਹਨੂੰ ਕਹਿੰਦੇ ਸੀ ਲੈ ਆਹ ਪੀ। ਬੜੀਆਂ ਉਸ ਵੇਲੇ ਐਸੀਆਂ ਮਾੜੀਆਂ ਹਰਕਤਾਂ ਇਹਨਾਂ ਨੇ ਕੀਤੀਆਂ। ਫਿਰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਸਰੀਰ ਸੰਭਾਲਣੇ ਤਾਂ ਕੀ ਸੀ, ਕੂੜੇ ਦੀਆਂ ਗੱਡੀਆਂ ਮੰਗਾ ਮੰਗਾ ਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਲੱਦ ਕੇ ਫਿਰ ਪਤਾ ਨਹੀਂ ਕਿੱਥੇ ਕਿੱਥੇ ਲਿਜਾਇਆ ਗਿਆ। ਇਹ 1 ਜੂਨ ਤੋਂ 6 ਜੂਨ ਤੱਕ ਜੋ ਘੱਲੂਘਾਰਾ ਅਸੀਂ ਕਹਿੰਦੇ ਹਾਂ, ਉਹ ਬਲਿਊ ਸਟਾਰ ਕਹਿੰਦੇ ਆ, ਕਿਉਂਕਿ ਉਹਨਾਂ ਦਾ ਮਿਸ਼ਨ ਸੀ ਨੀਲੀਆਂ ਦਸਤਾਰਾਂ ਮਿਟਾ ਦੇਣੀਆਂ। ਅਤੇ ਰਾਤ ਵੀ ਬੇਨਤੀ ਕੀਤੀ ਸੀ, ਧਿਆਨ ਰੱਖਿਓ ਇਹ ਪਹਿਲਾਂ ਵੀ ਭੁਲੇਖੇ ਨਿਕਲਦੇ ਰਹੇ ਆ, ਔਰ ਆਉਣ ਵਾਲੇ ਸਮੇਂ 'ਚ ਵੀ ਕਿਸੇ ਨੂੰ ਭੁਲੇਖਾ ਹੋਵੇ ਤਾਂ ਉਹ ਵੀ ਨਿਕਲ ਜਾਏਗਾ। ਅਕਾਲ ਪੁਰਖ ਦੀ ਫੌਜ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ, ਕਿਉਂਕਿ ਇਹ ਕਿਸੇ ਮੁਲਕ ਦੀ ਫੌਜ ਨਹੀਂ ਹੈ, ਇਹ ਕਿਸੇ ਬੰਦੇ ਦੀ ਬਣਾਈ ਹੋਈ, ਕਿਸੇ ਸਰਕਾਰ ਦੀ ਬਣਾਈ ਹੋਈ ਫੌਜ ਨਹੀਂ ਹੈ, ਇਹ ਆਪ ਰੱਬ ਨੇ ਬਣਾਈ ਹੈ ਫੌਜ, ਉਹਦੀ ਮੌਜ ਵਿੱਚ ਬਣੀ ਹੈ। ਇੱਥੇ ਤਾਂ 2 ਵੀ ਰਹਿ ਗਏ ਨਾ, ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ, ਤਾਂ ਨਹੀਂ ਉਹ ਮਿਟ ਸਕੇ ਅਤੇ ਅੱਜ ਕਿੱਥੋਂ ਕੋਈ ਮਿਟਾ ਲਏਗਾ। ਹਾਂ, ਤਬਾਹੀ ਕਰਨ ਵਾਲੇ ਖੁਦ ਤਬਾਹ ਹੋ ਗਏ, ਪਰ ਅੱਜ ਵੀ ਮੀਰੀ ਅਤੇ ਪੀਰੀ ਦੇ 2 ਨਿਸ਼ਾਨ ਅੱਜ ਵੀ ਦਰਬਾਰ ਸਾਹਿਬ ਝੂਲਦੇ ਆ ਅਤੇ ਸਦਾ ਝੂਲਦੇ ਰਹਿਣਗੇ। ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਵੀ ਕਰ ਰਹੇ ਹਾਂ, ਯਾਦ ਵੀ ਕਰ ਰਹੇ ਹਾਂ, ਜਿਹੜੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਔਰ ਉਹਨਾਂ ਬਹਾਦਰ ਸੂਰਵੀਰ ਯੋਧਿਆਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਅਖੀਰਲੇ ਸਵਾਸ ਤੱਕ ਸੂਰਾ ਸੋ ਪਹਿਚਾਨੀ ਹੈ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ, ਖੇਤ ਮੈਦਾਨ ਨਹੀਂ ਛੱਡਿਆ, ਅਖੀਰਲੇ ਦਮ ਤੱਕ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਜਾਂਦੇ ਆ। ਵਾਹਿਗੁਰੂ ਜੀ ਮਿਹਰ ਕਰਨ। ਇੰਨੀਆਂ ਕੁ ਵਿਚਾਰਾਂ
ਸਮੇਂ ਦੇ ਅਨੁਸਾਰ ਆਪ ਜੀ ਨੇ

ਪ੍ਰਵਾਨ ਕਰ ਲੈਣੀਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਸਤਿਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਬਾਣੀ ਔਰ ਬਾਣੀ ਦੇ ਧਾਰਨੀ ਬਣੋ, ਆਪ ਜੁੜੋ ਅਤੇ ਹੋਰਾਂ ਨੂੰ ਵੀ ਜੋੜੋ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਸੂਚਨਾ ਹੈ, ਆਪ ਜੀ ਨੋਟ ਕਰ ਲਓ। ਭਾਟੀਆ ਪਰਿਵਾਰ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਸਰਦਾਰ ਚਰਨਜੀਤ ਸਿੰਘ ਪੰਨੂ ਭਾਟੀਆ, ਜੋ ਕਿ ਪਿਛਲੇ ਦਿਨੀ ਸਰੀਰਕ ਚੋਲਾ ਤਿਆਗ ਗਏ ਸੀ, ਉਹਨਾਂ ਦੀ ਜੋ ਆਤਮਿਕ ਸ਼ਾਂਤੀ ਦੇ ਵਾਸਤੇ ਅੰਤਿਮ ਅਰਦਾਸ ਅੱਜ 6 ਤਰੀਕ ਨੂੰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੋਵੇਗੀ। ਫਿਰ ਨੋਟ ਕਰ ਲਓ, ਸਰਦਾਰ ਚਰਨਜੀਤ ਸਿੰਘ ਪੰਨੂ ਭਾਟੀਆ ਜੀ, ਜਿਹੜੇ ਪਿਛਲੇ ਦਿਨੀ ਸਰੀਰਕ ਚੋਲਾ ਤਿਆਗ ਗਏ, ਉਹਨਾਂ ਦੀ ਅੰਤਿਮ ਅਰਦਾਸ ਅੱਜ 6 ਤਰੀਕ ਨੂੰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੈ। ਆਪ ਸਾਰੇ ਜਿਹੜਾ ਉਹ ਸਮਾਂ ਨੋਟ ਕਰ ਲਓ ਜੀ। ਆਓ ਅੱਜ ਦੇ ਸ਼ਬਦ ਵਾਲੀ ਇਹ ਪਾਵਨ ਪੰਗਤੀ ਆਪਣੇ ਹਿਰਦੇ ਦੇ ਅੰਦਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਸਰੋਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ

ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ

ਸਰ ਪੰਚਮ ਕਲਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋਤ ਪ੍ਰੇਮ ਖਿਲਨ ਕਾ ਚਾਓ

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
1: ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ

0: ਕਿਤੇ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਮਰੀ ਕਿਰਪਾ, ਮੈਂ ਕੋਈ ਨਾ ਜਾਣੈ ਉੱਚੇ ਤੇ ਉੱਚ।

ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਾ ਬਿਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਨਾਮ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸੇ ਅਰਿਆਇਤ ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਤਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ

ਪੁਰਖਾਂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਲੰਗੀ

ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁਲਚੁਕ ਮਾਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

Rescue to see.

ਚੱਪਣ ਕਰਤਵਾ ਜਿਆਂਦਰ ਜਿਉ ਸਭ ਜਾਲਾ ਸੁਖ ਤੇਰਾ ਬਸ ਤੇਰਾ ਕਿਰਪਾਲਾ ਤੇਰੇ ਕਰ ਆਨੰਦ ਵਿਦਾਇ ਤੁਦ ਕਰ ਮਾਨ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ।

ਔਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਇਆ ਖੇਲੈ ਸਗਲ ਜਗਤ ਚੰਗੀਆਂ।

0: मृदंगम
1: वाहिगुरु।

Вот.

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਪਹਿਲਾ, ਸੋਹਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ, ਸੱਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੇ ਨਾਏ ਰਹਾਉ, ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਾ ਮਿਲ ਕੇ ਆਖਣ ਵਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਤੋ ਜੀ ਸਭ ਦੁੱਖ ਮਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ।

ਜਿਸ ਨਾਉ ਤੂੰ ਜਾਣ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਕ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਪੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹਿਣ ਡੂਬੀਅਰੇ ਮਨ ਏਕ ਨਾ ਚੇਤਸ ਮੂੜ ਮਨਾਓ ਹਰ ਵਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ

ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਵਾਇਆ ਸੈ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜੈਨੋ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨੇ ਆਏ ਵਸਿਆ ਜੈਨੋ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ

अमृति नाम ठाकुर का पयो, जिसका सबसे अधारो, जे को खावे जे को पंचाय।

ਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਕੋਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਧਾ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆ।

Mm-hmm.

ਕਰੋ ਕਿਰਪਾ ਸਾਰੇ ਜਿੰਨੀ ਸੰਗਤ ਬੈਠੀ ਹੈ ਆਵਾਜ਼ ਨਹੀਂ ਆ ਰਹੀ, ਕਰਿਆ ਕਰੋ ਕਿਰਪਾ ਸਾਰੇ ਵੱਧ ਤੋਂ ਵੱਧ ਰਸਨਾ ਦੇ ਨਾਲ ਇਸ ਬਾਣੀ ਨੂੰ ਗਾਇਨ ਕੀਤਾ ਜਾ ਸਕੇ। ਗਾਓ ਸਾਰੇ ਜਿਸ

साध करे मन पाणे, साध करे मन पाणे, साध करे।

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ।

ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਸਮੂਹ ਸ਼ਹੀਦ ਸੰਗਾਂ ਨੂੰ ਸਮਰਪਿਤ ਰਾਤਰੀ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਹੈ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲ ਤੇਰੇ ਪਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ। ਤਿਤ ਕਰ ਗਾਓ ਸੋਹਿਲਾ ਸਿਵਰ ਹੋ ਸਿਰਜਣਹਾਰੋ। ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸਜਣ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ।

ਆ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜੈਕਰ ਕਰਤੀ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਬਿਸੋਏ ਚਸਿਆਂ ਕਣੀਆਂ ਪਹਿਰਾ ਥਿੱਤੀ ਵਾਰੀ ਮਾਂ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੀ ਕੀ ਕੀਤੀ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨ ਕਮੋਤੀ ਧੂਪ ਮਾਲਾ ਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਰਤ ਨਨ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਸਤਵ ਗੰਧੇ ਵਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਕੋ ਹੋਏ ਜਾਤੀ ਤੇਰੇ ਨਾਏ ਵਸ ਰਾਗ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚੱਲ ਹੈ ਚੁਭ ਹੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੇ ਜਨ ਨਾਨਕ ਨਾਮ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
0: ਸਤਨਾਮ।

तिन लहणा थाप जोत जग तारी, लहणा पंथ धर्म का किया।

ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ। ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੇ। ਜੇ ਸਤਿਗੁਰ ਸਿਮਰੰਥ ਰਿਧ

صفت خصام دی نور ارسوں کرسوں چٹی ہے

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਗ ਰਾਗ ਸੋਰਠ ਕੀ ਵਾਰ ਅੰਦਰ ਚੌਥੇ ਪਾਤਸ਼ਾਹ, ਇਹ ਜੋ ਵਾਰ ਹੈ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕੀ ਹੈ। ਅੱਜ ਦਾ ਜੋ ਪਾਵਨ ਹੁਕਮ ਸਲੋਕ ਰੂਪ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਤੇ ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 651 ਅਤੇ 652 ਉੱਪਰ ਸੁਭਾਏ ਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਦੇ ਵਸਾਉਣ ਦਾ ਯਤਨ ਕਰੀਏ। ਸਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ।

0: ਤੇਰੇ ਸਿਫਤ ਸੱਚੇ ਸਲਾਹ ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ
1: ਨਾਨਕ ਸੱਚੈਨ ਸੱਚ ਜੋ ਮਰਚਮੈ ਸੁੱਕਾ ਚਨਕਾ ਚਮੈਲਾ ਪਹਿਲਾ।

ਸਮਾਧ ਜੀਵ ਸਮਾਧ ਕੇ ਸਮਾਧ ਨਾਦ ਸਮਾਧ ਵੇਦ ਸਮਾਧ ਜੀਵ ਸਮਾਧ ਭੇਦ ਸਮਾਧ ਰੂਪ ਸਮਾਧ ਰੰਗ ਸਮਾਧ ਨਾਗ ਫਿਰ ਜੰਤ ਸਮਾਧ ਪੌਣ ਸਮਾਧ ਪਾਣੀ ਸਮਾਧ ਅਗਨਿ ਖੇਡ ਵਿਡਾਣੀ ਵਿਸਮਾ ਧਰਤੀ